0: ਹੁੰਦਾ ਗਲੀਆਂ ਚਿੱਕੜ ਦੂਰ ਹੈ, ਗਲੀਆਂ ਚ ਬੜਾ ਚਿੱਕੜ ਹੈ, ਅੱਗ ਵਾਲਾ ਘਰ ਵੀ ਦੂਰ ਹੈ ਤੇ ਮੁਰਸ਼ਦ ਨਾਲ ਨਿਉ ਵੀ ਹੈ। ਪਹਿਲਾਂ ਤਾਂ ਭਿੱਜੇ ਕਮਲੀ, ਇੱਕੋ ਕਮਲੀ ਸੀ ਫਰੀਦ ਦੇ ਉੱਤੇ, ਤੇ ਮੈਂ ਚੱਲਦਾ ਤਾਂ ਮੇਰੀ ਕਮਲੀ ਭਿੱਜ ਜਾਏਗੀ, ਰਹਾਂ ਤਾਂ ਟੁੱਟੇ ਨਿਉ, ਤੇ ਜੇ ਅੱਗ ਨਾ ਲਿਆਂਦੀ, ਪਾਣੀ ਨਾ ਗਰਮ ਕਰਕੇ ਇਸ਼ਨਾਨ ਕਰਾਇਆ ਤਾਂ ਮੇਰਾ ਪਿਆਰ ਟੁੱਟ ਜਾਏਗਾ। ਖੁਸ਼ੀ ਵੇਲੇ ਫਰੀਦ ਦੇ ਮਨ ਚ ਇਹ ਵਿਚਾਰ ਆਈ, ਫਿਰ ਬਾਬਾ ਜੀ ਆਪ ਆਪਣੀ ਸੋਹਣੀ ਰਚਨਾ ਤੋਂ ਇਹ ਸਾਖੀ ਸੁਣਾਉਂਦੇ ਸਨ ਕਿ ਫਰੀਦ ਨੂੰ ਆਕਾਸ਼ ਬਾਣੀ ਹੋਈ, ਆਵਾਜ਼ ਆਈ, ਉਹ ਫਰੀਦਾ ਨਿਉ ਲਾਣੇ ਪੀਰਾਂ ਮੁਰਸ਼ਦਾਂ ਨਾਲ ਤੇ ਸਰਫੇ ਕਰਨੇ ਕਮਲੀਆਂ ਦੇ, ਆਖੋ ਸ੍ਰੀ ਹੋਏ ਕਮਲੀਆਂ ਦੇ ਸਰ ਸਿੱਧੇ ਚ ਡਿੱਗ ਪਿਆ ਫਰੀਦ। ਉਹ ਖੁਦਾਵੰਦ ਤਾਲਾ ਮੈਂ ਭੁੱਲ ਗਿਆ, ਮੈਨੂੰ ਮਾਫੀ ਦੇ। ਫਰੀਦ ਤੁਰਿਆ ਤੇ ਪੜਦਾ ਜਾਂਦਾ ਕਿ
1: ਸਿੱਜੋ ਸਿੱਜੋ ਕਮਲੀ,
0: ਇਹ ਕਮਲੀ ਤੂੰ ਭਿੱਜ ਜਾ, ਸਿੱਜੋ ਭਾਵੇਂ ਸਰੀਰ ਹੀ ਲੱਗ ਜਾਵੇ।

ਪਰੀ ਸੰਕ੍ਰਾਂਤ ਵੀ ਹੈ। ਅੱਜ ਸੰਕ੍ਰਾਂਤ ਦਾ ਸੋਹਣਾ ਪਵਿੱਤਰ ਦਿਨ, ਸੰਕ੍ਰਾਂਤੀ ਤਿਉਹਾਰ ਤੁਸੀਂ ਸੋਹਣਾ ਮਨਾ ਰਹੇ ਹੋ ਭਾਈ। ਅੱਜ ਮੇਰੇ ਪੰਜੇ ਪਾਤਸ਼ਾਹ ਵੀ ਉਪਦੇਸ਼ ਦੇ ਰਹੇ ਹਨ, ਜੋ ਫਰੀਦ ਵਾਲੀ ਕਾਲਨਾ ਤੁਸੀਂ ਕਾਲੀ ਸਫਲ ਹੋਈ, ਦਾਤਾਂ ਮਿਲੀਆਂ, ਤਾਂ ਗੁਰੂ ਦਾ ਉਪਦੇਸ਼ ਹੈ ਅੱਗੇ ਵਾਸਤੇ ਬਈ ਪੋਖ ਦੁਖਾਰ ਨਾ ਵਿਆਪਈ, ਕੰਠ ਮਿਲਿਆ ਆਪਣੇ ਕੰਠ ਦੇ ਵਿੱਚ ਬਾਈ, ਉਹ ਸਾਈਂ ਦਾ ਸਿਮਰਨ ਸਵਾਸ ਸਵਾਸ ਜਪੀਏ ਸਤਨਾਮ, ਫਿਰ ਮਨ ਦੇ ਦਿਆ ਚਰਨਾਰ ਬਿੰਦ ਦਰਸ਼ਨ ਲੱਗਿਆ। ਕਰਨ ਦੀ ਕਿਰਤ ਕਰਨੀ ਅੱਜ ਦੇ ਦਿਨ ਮੇਰੇ ਪੰਚਮ ਪਾਤਸ਼ਾਹ ਜੀ ਨੇ, ਕਿਉਂਕਿ ਸੰਕ੍ਰਾਂਤ ਵਾਲੇ ਦਿਨ ਸਤਿਗੁਰੂ ਦੀ ਹਜ਼ੂਰੀ ਚ ਸਿੱਖਾ ਕੇ ਮਹੀਨਾ ਸੁਣਦੇ ਸੀ। ਪਹਿਲਾਂ ਪੰਡਤਾਂ ਕੋਲ ਜਾਂਦੇ ਸੀ, ਪੰਡਤਾਂ ਨੇ ਕਈ ਵਾਰੀ ਮਹੀਨਾ ਸੁਣਾਉਣਾ, ਕਈ ਵਾਰੀ ਕਹਿਣਾ ਜਾ ਕੇ ਗੁਰੂ ਤੋਂ ਸੁਣ ਲਓ। ਇੱਕ ਵਾਰੀ ਸੰਗਤ ਦੇਰੀ ਨਾਲ ਆਈ, ਹਜ਼ੂਰ ਕਹਿਣ ਲੱਗੇ ਸਾਧ ਸਿੰਘ ਦੇਰੀ ਨਾਲ ਕਿਉਂ ਆਏ, ਉਹ ਸਾਰੀ ਵਿਪਿਆ ਦੱਸੀ ਤੇ ਨਾਲੇ ਬੇਨਤੀ ਕੀਤੀ। ਮਹਾਰਾਜ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ 12 ਮਾਹ ਉਚਾ ਰਹੇ ਹਨ, ਪਰ ਬਾਣੀ ਬੜੀ ਮਹਿੰਗੀ ਸਮਝ ਨਹੀਂ ਆਉਂਦੀ, ਆਪ ਕਿਰਪਾ ਕਰੋ। ਤਾਂ ਮੇਰੇ ਪੰਜੇ ਪਾਤਸ਼ਾਹ ਨੇ ਫਿਰ 12 ਮਾਹ ਉਚਾਰੇ ਤੇ ਸੁਖੈਨ ਪਾਤਸ਼ਾਹ ਵਿਚ ਤੇ ਸਾਧ ਸੰਗਤ ਨੂੰ ਬਖਸ਼ਿਸ਼ ਕੀਤੀ। ਲਓ ਪਿਆਰੀ ਸਾਧ ਸੰਗਤ, ਹੁਣ ਸੰਕ੍ਰਾਂਤ ਮਹੀਨਾ ਚੜੇਗਾ, ਆ ਕੇ ਗੁਰੂ ਦਰਬਾਰ ਚ ਮਹੀਨਾ ਸੁਣ ਲਿਆ ਕਰੋ, ਅਮਲ ਕਰਿਆ ਕਰੋ, ਸਾਰਾ ਮਹੀਨਾ ਸੁਖ ਨਾਲ ਬਤੀਤ ਹੋਵੇ। ਫਿਰ ਮਹਾਂਪੁਰਸ਼ਾਂ ਦਾ ਕਥਨ ਹੈ, ਜੋ ਪੰਚਮ ਪਾਤਸ਼ਾਹ ਦੇ 12 ਮਾਹ ਹਨ ਉਹ ਕੋਈ ਨਵੇਂ ਨਹੀਂ, ਜੋ ਮੇਰੇ ਧੰਨ ਗੁਰੂ ਨਾਨਕ ਨੇ 12 ਮਾਹ ਉਚਾਰੇ ਹਨ ਉਹਦਾ ਉਲੱਥਾ ਹੀ ਕਰ ਦਿੱਤਾ ਹੈ। ਆਖੋ ਸ੍ਰੀ ਵਾਹਿਗੁਰੂ, ਉਹਦਾ ਉਲੱਥਾ ਹੀ ਕਰ ਦਿੱਤਾ ਹੈ ਮੇਰੇ ਪੰਜੇ ਪਾਤਸ਼ਾਹ ਨੇ ਸੁਖੈਨ ਪਾਤਸ਼ਾਹ ਵਿਚ। ਤੋ ਅੱਜ ਦੇ ਦਿਨ ਪੰਜੇ ਪਾਤਸ਼ਾਹ ਦਾ ਉਪਦੇਸ਼ ਮਾਝ ਰਾਗ ਦੇ ਵਿਚ, ਤੇ ਪੋਖ ਦੁਖਾਰ ਨਾ ਵਿਆ ਪਈ, ਕੰਠ ਮਿਲਿਆ ਉਹਦੇ ਮਹੀਨੇ ਚ ਕੋਈ ਦੁੱਖ ਨਹੀਂ ਆਵੇਗਾ, ਕੋਈ ਤਕਲੀਫ ਨਹੀਂ ਆਏਗੀ ਭਾਈ। ਨਾਲੇ ਧਰਮ ਦੀਆਂ ਕਿਰਤਾਂ ਕਰੋ, ਨਾਲੇ ਜਪੋ ਸਤਨਾਮ। ਮੇਰੀਆਂ ਮਾਤਾਵਾਂ ਭੈਣਾਂ ਬੱਚੀਆਂ, ਨਾਲੇ ਘਰ ਦਾ ਕੰਮ ਕਾਰ ਕਰਨਾ, ਦੇਖਭਾਲ ਕਰਨੀ ਹੈ, ਨਾਲੇ ਧੰਨ ਗੁਰੂ ਨਾਨਕ ਦੇ ਸ਼ੁਕਰਾਨੇ ਕਰਦੇ ਤੇ ਜਪਣਾ ਸਤਨਾਮ। ਬਾਬਾ ਜੀ ਕਹਿੰਦੇ ਸਨ ਨਾ, ਹੱਥ ਕਾਰ ਵੱਲ ਤੇ ਦਿਲ ਦਾਤਾਰ ਵੱਲ, ਦੋਵੇਂ ਕੰਮ ਕਰਿਆ ਕਰੋ। ਸਿੱਖ ਰਾਜਾ ਵੀ ਹੈ ਜੋਗੀ, ਗੁਰੂ ਨਾਨਕ ਨੇ ਤੁਹਾਨੂੰ ਰਾਜ ਭਾਗ ਵੀ ਬਖਸ਼ਿਆ, ਇਹ ਵੀ ਸਫਲ ਹੈ ਬਾਈ। ਤੇ ਨਾਲੇ ਜੋਗ ਵੀ ਕਿਹੜਾ, ਭੋਖ ਤੁਖਾਰ ਨਾ ਪਿਆ ਤੁਸੀਂ, ਕੰਠ ਮਿਲਿਆ ਹਰ ਨਾਉ, ਆਪਣੇ ਕੰਠ ਦੇ ਵਿਚ ਆਪਣੀ ਰਸਨਾ ਤੇ ਸਵਾਸ ਸਵਾਸ ਸਾਈਂ ਦਾ ਸਿਮਰਨ ਸਤਨਾਮ। ਜੇ ਜਪਾਂਗੇ ਤਾਂ ਸਾਰਾ ਮਹੀਨਾ ਸੁਖ ਨਾਲ ਬਤੀਤ ਹੋਵੇਗਾ, ਗੁਰੂ ਦੀਆਂ ਮੇਰਾ ਮਨ ਸਦਾ ਚੜਦੀਆਂ ਕਲਾਂ ਚ ਰਹੇਗਾ, ਫਿਰ ਸਾਡਾ ਲੋਕ ਸੁਖੀ। ਪਰ ਲੋਕ ਸੁਹੇਲੇ ਨਾਨਕ ਹੱਥ ਆਪੇ ਮੇਲੇ, ਆਓ ਪਿਆਰੀ ਸਾਧ ਸੰਗਤ, ਆਪ ਸਾਰੇ ਧੰਨ ਹੋ ਜੋ ਗੁਰੂ ਨਾਲ ਜੁੜੇ ਹੋ। ਮੇਰਾ ਚਿੱਤ ਬੜਾ ਪ੍ਰਸੰਨ ਹੁੰਦਾ ਹੈ ਗੁਰੂ ਦੀਆਂ ਸੰਗਤਾਂ ਤੇ ਖਾਸ ਕਰਕੇ ਗੁਰਦੁਆਰੇ ਦੇ ਪ੍ਰਬੰਧਕ ਸਾਰੇ ਜੁੜਦੇ ਹਨ, ਆਖੋ ਸ੍ਰੀ ਵਾਹਿਗੁਰੂ, ਇਹ ਮੈਨੂੰ ਵਧੇਰੀ ਖੁਸ਼ੀ ਹੁੰਦੀ। ਇਹ ਤਾਂ ਆਮ ਗੁਰਦੁਆਰਿਆਂ ਚ ਕਮਜ਼ੋਰੀ ਹੈ, ਸੰਗਤ ਆ ਜਾਏਗੀ ਪ੍ਰਬੰਧਕ ਨਹੀਂ ਆਉਂਦੇ, ਆਖੋ ਸ੍ਰੀ। ਪ੍ਰਬੰਧਕ ਬਣਾਇਆ ਕਿਸ ਵਾਸਤੇ ਸਨ, ਇਸ ਵਾਸਤੇ ਬਣਾਇਆ ਸਨ ਵੀ ਗੁਰਮੁਖ ਹਨ, ਆਪ ਸਤਸੰਗੀ ਹਨ, ਆਪ ਜੁੜਨਗੇ ਸੰਗਤ ਨੂੰ ਵੀ ਜੋੜਨਗੇ। ਜਿਹੜਾ ਆਪ ਗੁਰਦੁਆਰੇ ਨਹੀਂ ਆਉਂਦਾ ਦੂਜੇ ਨੂੰ ਕਿਵੇਂ ਕਹਿ ਸਕਦਾ, ਦੂਜੇ ਨੂੰ ਕਿਵੇਂ ਪ੍ਰੇਰ ਸਕਦਾ, ਤੋ ਪ੍ਰਬੰਧਕਾਂ ਦਾ ਫਰਜ਼ ਹੀ ਹੁੰਦਾ। ਤੋ ਮੈਨੂੰ ਬੜੀ ਖੁਸ਼ੀ ਹੈ ਪਿਆਰੀ ਸਾਧ ਸੰਗਤ, ਸਾਰੇ ਗੁਰਮੁਖ ਬਾਈ ਭਾਈ ਪ੍ਰਧਾਨ ਸਾਹਿਬ ਸੈਕਟਰੀ ਸਾਹਿਬ ਸਾਰੇ ਗੁਰਮੁਖ, ਨਾਲੇ ਜਾ ਕੇ ਕੀਰਤਨ ਸੁਣਦੇ ਹਨ ਤੇ ਨਾਲੇ ਸੇਵਾ ਕਰਦੇ ਨਾ ਖੁਸ਼ਰੀ ਬਾਈ। ਇਹ ਵਕਤ ਇਹ ਧੰਨ ਗੁਰੂ ਅਰਜਨ ਸਚੇਤ ਪਾਤਸ਼ਾਹ ਦੀ ਮਿਹਰ ਹੈ ਪਿਆਰੀ ਸਾਧ ਸੰਗਤ, ਇਹ ਸਦਾ ਬੜੀ ਰਵੇ ਬਾਈ। ਗੁਰੂ ਘਰ ਵਿੱਚ ਆ ਕੇ ਸੇਵਾ ਹੀ ਲੈਣੀ, ਹੋਰ ਮਾਨ ਵਡਿਆਈਆਂ ਬਾਹਰੋਂ ਥੋੜੀਆਂ ਮਿਲ ਜਾਂਦੀਆਂ, ਇੱਥੇ ਤੋਂ ਸੇਵਾ ਹੈ। ਬਾਬਾ ਜੀ ਬਚਨ ਕਰਦੇ ਸਨ, ਕਰ ਸੇਵਾ ਤੇ ਖਾ ਮੇਵਾ, ਕਰ ਮਜ਼ੂਰੀ ਤੇ ਖਾ। ਇਹ ਵੱਡੀ ਦਾਤ ਹੈ, ਇਹ ਮਹਾਨ ਵੱਡੀ ਬਖਸ਼ਿਸ਼ ਹੈ। ਨਹੀਂ ਤਾਂ ਗੁਰਦੁਆਰੇ ਦੇ ਸੈਕਟਰੀ ਪ੍ਰਧਾਨ ਬਾਈ ਉਹ ਤਾਂ ਸਮਝ ਲੈਂਦੇ ਜਿਵੇਂ ਵੈਸਰਾ ਦੀ ਕੁਰਸੀ ਮਿਲ ਗਈ, ਆਖੋ ਸ੍ਰੀ ਭਾਈ। ਪਰ ਹੈ ਵੱਡੀ ਕੁਰਸੀ, ਪਰ ਏਡੀ ਵੱਡੀ ਦਾਤ ਪ੍ਰਾਪਤ ਕਰਕੇ ਸਾਧ ਸੰਗਤ ਦੇ ਆਗੂ ਬਣ ਕੇ ਤੇ ਅੰਦਰ ਨਿਮਰਤਾ ਧਾਰਨ ਕਰਨੀ ਹੈ, ਆ ਕੇ ਜੂਠੇ ਭਾਂਡੇ ਮਾਂਜੀਏ, ਆ ਕੇ ਦਰੀਆਂ ਵਿਛਾਈਏ ਭਾਈ, ਇਹ ਵੱਡੀ ਦਾਤ। ਇਹ ਬਖਸ਼ਿਸ਼ ਇੱਥੋਂ ਦੇ ਗੁਰਮੁਖਾਂ ਤੇ ਹੈ। ਮੇਰਾ ਚਿੱਤ ਬੜਾ ਪ੍ਰਸੰਨ ਹੈ, ਅਰਦਾਸ ਕਰਦਾ ਹਾਂ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਮੇਰਾ ਧੰਨ ਗੁਰੂ ਨਾਨਕ ਦਾਤਾ ਇਸੇ ਤਰ੍ਹਾਂ ਪ੍ਰਬੰਧਕਾਂ ਨੂੰ ਤੇ ਸਮੂਹ ਸੰਗਤਾਂ ਨੂੰ ਸੇਵਾ ਤੇ ਸਿਮਰਨ ਦੀਆਂ ਦਾਤਾਂ ਬਖਸ਼ੇ। ਆਓ ਹੁਣ ਅਖੀਰਲਾ ਚਿੰਨ੍ਹ ਲਗਾਈਏ, ਉਸ ਤੋਂ ਉਪਰੰਤ ਕੀਰਤਨ ਦੀ ਸਮਾਪਤੀ, ਸ਼ਾਮਾਂ ਨੂੰ ਹੁਮ ਮਾਰ ਕੇ ਜੁੜੋ ਤੇ ਉਹ ਮੰਡੀ ਵਾਲੇ ਰਾਜੇ ਵਾਲੀ ਸਾਖੀ, ਲੇਖ ਨਾ ਮਿਟੀ ਹੇਸ ਕੀ। ਅਸੀਂ ਵੀ ਕਹਿੰਦੇ ਹਾਂ ਜੀ ਲੇਖ ਕਿੱਥੇ ਮਿਟਦੇ, ਪਰ ਮਿਟਦੇ ਹਨ, ਕਿਸ ਤਰ੍ਹਾਂ ਮਿਟਦੇ ਹਨ, ਬਾਣੀ ਕਹਿੰਦੀ ਹੈ ਨਾ ਮਿਟੀ, ਪਰ ਉਹ ਕਿਸ ਤਰ੍ਹਾਂ ਮਿਟਦੇ ਹਨ, ਉਹ ਸ਼ਾਮਾਂ ਨੂੰ ਬੇਨਤੀ ਕਰਾਂਗਾ। ਤੋ ਹੁਮ ਮਾ ਕੇ ਦਰਸ਼ਨ ਦਿਓ ਭਾਗਾਂ ਵਾਲਿਓ, ਗੁਰੂ ਨੇ ਮੇਹਰਾਂ ਕੀਤੀਆਂ ਬਾਬਿਆਂ ਦੀਆਂ ਬਖਸ਼ਿਸ਼ ਦੁਆਰਾ, ਬਾਬਿਆਂ ਦੀਆਂ ਮਹਾਨ ਬਖਸ਼ਿਸ਼ਾਂ ਤੇ ਮੇਹਰਾਂ ਦਾ ਸਦਕਾ, ਸੇਵਕ ਕਿੱਥੋਂ ਇਤਨੀ ਦੂਰੋਂ ਤੁਹਾਡੇ ਦਰਸ਼ਨ ਕਰਨ ਵਾਸਤੇ, ਕੀਰਤਨ ਸੁਣਾਉਣ ਵਾਸਤੇ ਨਹੀਂ, ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਹੈ। ਤੇ ਗੁਰੂ ਨੇ ਤੁਹਾਨੂੰ ਕੀਰਤਨ ਦੀ ਦਾਤ ਬਖਸ਼ੀ ਹੈ, ਆਪ ਵੀ ਜੁੜੋ, ਆਪਣੇ ਮਿੱਤਰਾਂ ਦੋਸਤਾਂ ਨੂੰ ਵੀ ਸਤਸੰਗ ਵਿੱਚ ਲਿਆ ਕੇ ਜੋੜ ਕੇ ਵਾਹਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਅਖੀਰ ਲਕਸ਼ਮ ਲਗਾ ਕੇ ਕੀਰਤਨ ਦੀ ਸਮਾਪਤੀ।

0: वाहेगुरु।
1: गुरु अर्जुन देव, कोई स्वास्थ्य।

नाम दान इशनान दृढ़ाए, मिठा बोलन निवचलन, मिठा बोलन निव

0: ਗੁਰਮਤ ਪਾਰ ਥੋੜਾ ਬੋਲਣ ਥੋੜਾ ਬੋਲਣ ਸੰਤਨ ਸ਼ੁਭ ਬੋਲੇ ਉਪਕਾਰੀ ਸੰਤਨ ਸ਼ੋਂ ਬੋਲੇ ਉਪਕਾਰੀ ਮੂਰਖ ਸ਼ੋਂ ਬੋਲੇ ਚੱਖ ਮਾਰੀ ਬਾਬਾ ਬੋਲਣਾ ਕਿਆ ਕਹੀਏ ਬਾਬਾ।
1: You are listening to SeekNet Radio, broadcasting live Gurbani Kirtan 24 hours.

ਆਪਣੇ ਭੋਗ ਸੁਣ ਪਰਸਦਾਇਆ ਵੱਡਾ ਹੋਆ ਤੁਨੀ ਦਰ ਗਲ ਸੰਗਲ ਕੱਤ ਚਲਾਇਆ ਅੱਗੇ ਕਰਨੇ ਕਿਰਤ ਵਾਚੇ ਬੈਲੇ ਖਾ ਕਰ ਸਮਝਾਇਆ ਥਾਉਣ ਹੋਈ ਪਾਉਂਦੀ ਸੁਣਿਆ ਕਿਆ ਰੁਆਇਆ।

Vamos dar a sorte e a batalha.

ਕਰਮ ਚੰਗੇ ਨਹੀਂ ਤੇ ਦਰਗਾਹ ਵਿਚ ਰੋਣਾ ਪਵੇਗਾ। ਇਸ ਲਈ ਗੁਰੂ ਕੇ ਸਿੱਖੋ, ਕਰੋ ਬਾਬੇ ਦੇ ਚਰਨਾਂ ਵਿਚ ਅਰਦਾਸ, ਪਾਤਸ਼ਾਹ ਮੇਹਰ ਕਰੋ, ਚੰਗੇ ਅਮਲ ਬਖਸ਼ੋ। ਜੋ ਆਪ ਜੀ ਨੇ ਉਪਦੇਸ਼ ਉਸ ਸੁੱਕੀ ਹੋਈ ਧਰਤੀ ਤੇ ਦਿੱਤੇ, ਜਿੱਥੇ ਮੱਕਾ ਤੇ ਮਦੀਨਾ ਹੈ, ਪਾਤਸ਼ਾਹ ਉਥੇ ਹਾਜੀਆਂ ਨੂੰ ਬਹਿ ਕੇ ਉਪਦੇਸ਼ ਕਰ ਰਹੇ।

ਕਣ ਕਣ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀ ਰਿਜਕ ਸੰਭਾਏ ਸਾਈ ਕਾਲ ਕੁਮਾਵਣੀ ਤੁਰ ਛੋਟੀ ਤਿੰਨਾ ਪਾਏ ਨਾਨਕ ਇੱਕ ਵਾਰੀ ਹੋਰ ਤੁਜੀ ਨਾ ਜਾਏ ਸੋ ਕਰੇ ਜਿਤ ਸਿਰ ਜਾਏ ਸੋ ਕਰੇ ਜਿਤ ਸਿਰ ਜਾਏ ਸੁਧ

अंगद अंग संग पयो सार। तीन शब्द सुरत की नी वरखा,

0: ਨਾਭ ਕਮਲ ਸਾਹਿਬ ਜੀ ਦੀ ਪਵਿੱਤਰ ਯਾਦ ਮਨਾਉਣ ਵਾਸਤੇ ਦੂਰੋਂ ਦਰਾਜ ਤੋਂ ਆਏ ਹੋਏ ਸਮੂਹ ਸਾਜੀ ਸਾਧ ਸੰਗਤ ਜੀ ਬੇਨਤੀ ਕਰਦਾ ਹਾਂ ਕਿ ਜਿਸ ਮਹਿਬੂਬ ਜਿਸ ਪਿਆਰੇ ਦੀ ਆਪਾਂ ਯਾਦ ਮਨਾ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਸ ਦੇ ਚਰਨਾਂ ਨਾਲ ਚਿੱਤ ਜੋੜਨ ਦਾ ਯਤਨ ਕਰੀਏ। ਗੁਰੂ ਗ੍ਰੰਥ ਸਾਹਿਬ ਦੀ ਰਾਮਤ ਨਾਲ ਰਾਜਾ ਸਾਹਿਬ ਦੇ ਨਾਲ ਚਿੱਤ ਜੋੜਨ ਦਾ ਯਤਨ ਕਰੀਏ। ਇਸ ਵਾਸਤੇ ਮੈਂ ਬੇਨਤੀ ਕਰਦਾ ਹਾਂ ਇਕਾਗਰਤਾ ਬਖਸ਼ੋ ਔਰ ਬੁਲੰਦ ਆਵਾਜ਼ੀ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਕਿਉਂਕਿ ਸੰਗਤ ਗੁਰੂ ਦੀ ਰਾਮਤ ਆ ਰਹੀ ਹੈ, ਆਈ ਵੀ ਬੜੀ ਹੈ ਔਰ ਇਧਰ ਬੀਬੀਆਂ ਵੱਲ ਤਾਂ ਤਕਰੀਬਨ ਕਾਫੀ ਸੰਗਤ ਦੇ ਬਹਿਣ ਦੀ ਜਗ੍ਹਾ ਬਣ ਗਈ ਹੈ। ਸਿੰਘਾਂ ਪਾਸ ਬੇਨਤੀ ਕਰਦਾ ਹਾਂ ਕਿ ਇੱਕ ਇੱਕ ਬੰਦੇ ਦੀ ਅੱਗੇ ਜਗ੍ਹਾ ਹੋਰ ਹੈਗੀ ਹੈ, ਤੁਸੀਂ ਥੋੜਾ ਜਿਹਾ ਅੱਗੇ ਨੂੰ ਹੋ ਜਾਓ ਤਾਂ ਕਿ ਪਿੱਛੇ ਆ ਕੇ ਬੈਠਣ ਵਾਲੀ ਸੰਗਤ ਨੂੰ ਕੋਈ ਹਿੰਡਰਨੈਸ ਨਾ ਹੋਵੇ, ਮੁਦਾਖਲਤ ਨਾ ਹੋਵੇ ਤੇ ਤੁਹਾਡੀਆਂ ਜੁੜੀਆਂ ਹੋਈਆਂ ਸੁਰਤਾਂ ਨੂੰ ਉਹ ਨਾ ਤੋੜਨ। ਮੈਂ ਤੁਹਾਡਾ ਬਹੁਤਾ ਬਹੁਤਾ ਧੰਨਵਾਦੀ ਹਾਂ ਸਾਧ ਸੰਗਤ। ਵੈਸੇ ਐਸੀ ਬਾਤ ਤਾਂ ਕੋਈ ਨੀ, ਪੰਜਾਬ ਚ ਤਕਲੀਫ ਹੁੰਦੀ ਪਰ ਸੀਟਾਂ ਨਿੱਕੀਆਂ ਕੀਤੀਆਂ ਹੁੰਦੀਆਂ ਬੈਠ ਬੈਠ ਕਰਕੇ ਤੇ ਇੱਥੇ ਤਾਂ ਇਹ ਮੁਸ਼ਕਲ ਨੇ ਨਾ ਪੇਸ਼ ਆਉਂਦੇ। ਇੱਕ ਵਾਰ ਇਕਾਗਰਤਾ ਬਖਸ਼ਣ ਵਾਸਤੇ ਮੈਂ ਬੇਨਤੀ ਕਰਦਾ ਹਾਂ, ਨੇੜੇ ਬੈਠੀ ਸੰਗਤ ਦੂਰ ਬੈਠੀ ਸੰਗਤ ਸਾਰੇ ਆਪੋ ਆਪਣੀ ਥਾਵੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਦਰ ਨਾਲ, ਸਤਿਕਾਰ ਨਾਲ, ਤਾਜ਼ੀਮ ਨਾਲ, ਇਨਕਸਾਰੀ ਨਾਲ, ਸਦਭਾਵਨਾ ਨਾਲ, ਪੂਰਨ ਵਿਸ਼ਵਾਸ ਨਾਲ ਕਿ ਇਹੀ ਜੁਗੋ ਜੁਗ ਅਟਲ ਸਤਿਗੁਰੂ ਹਨ, ਸਭ ਮੱਥਾ ਟੇਕੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਪਿਛਲੇ ਦਿਨਾਂ ਵਿਚ ਹਫ਼ਤੇ ਵਿਚ ਤੇ ਮੈਂ ਨਹੀਂ ਆਖਿਆ ਵੀ ਬੱਚਿਆਂ ਨੂੰ ਚੁੱਪ ਕਰਾਓ, ਕਿਉਂਕਿ ਅੱਗੇ ਦੋ ਵੇਲੇ ਟਾਈਮ ਹੁੰਦਾ ਸੀ ਤੇ ਹੁਣ ਇੱਕੋ ਵਾਰੀ ਹੈ ਟਾਈਮ ਜੀ। ਇਹਦੇ ਵਿਚ ਤੁਹਾਡੇ ਦਰਸ਼ਨ ਦੀਦਾਰ ਕਰਨੇ ਨੇ, ਰਾਜਾ ਸਾਹਿਬ ਦੇ ਚਰਨ ਪਰਸਨੇ ਨੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਅਸੀਸਾਂ ਲੈਣੀਆਂ ਨੇ। ਸ਼ਬਦ ਆਰੰਭ ਕਰਨ ਤੋਂ ਪਹਿਲਾਂ ਇੱਕ ਫਿਰ ਬੇਨਤੀ ਕਰਦਾ ਹਾਂ, ਮੱਥਾ ਟੇਕੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸ਼ਬਦ ਹੈ ਜੀ

ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਹਮਤ ਕੀਤੀ ਹੈ, ਰਾਜਾ ਸਾਹਿਬ ਜੀ ਨਾਭ ਕਮਲ ਜੀ ਨੇ ਕਰਮ ਫਰਮਾਈ ਕੀਤੀ ਹੈ, ਜੋ ਆਪ ਹੀ ਦੋ ਸ਼ਬਦਾਂ ਦਾ ਕੀਰਤਨ ਕਰਵਾ ਲਿਆ ਹੈ। ਮਨੁੱਖ ਐਵੇਂ ਕਹਿੰਦਾ ਰਹਿੰਦਾ ਮੈਂ ਕੀਤਾ ਜੀ, ਮੈਂ ਕੀਤਾ, ਮੈਂ ਕੀਤਾ। ਹਕੀਕਤਨ ਬਾਤ ਇਹ ਹੈ, ਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ ਕਹਿੰਦੇ ਨੇ ਆਪ ਜਪਾਏ ਜਪੇ ਸੋ ਨਾ। ਜਿਹੜੇ ਕਹਿੰਦੇ ਅਸੀਂ ਵਾਹਿਗੁਰੂ ਵਾਹਿਗੁਰੂ ਬਹੁਤ ਕਰਦੇ ਹਾਂ, ਅਸੀਂ ਨਹੀਂ ਕਰਦੇ। ਸਾਡੇ ਤਾਂ ਕੀਰਤਨ ਕਰਦੇ ਹਾਂ, ਰੱਬ ਨਾ ਕਰੇ ਕਦੇ ਸਾਈ ਅਗੜ ਪਿੱਛੜ ਥੋੜਾ ਜਿਹਾ ਹੋ ਜਾ। ਜਿਹੜੇ ਗੁਰਮੀਤ ਸਿੰਘ ਸੱਜਣ ਜਾਣਦੇ ਨੇ ਮਾਤਰੇ ਦਾ ਕੋਈ ਅੱਧਾ ਮਾਤਰਾ ਸੂਤ ਪਰ ਉਰੇ ਪਰੇ ਹੋ ਜਾ ਬਸਵੇ, ਨਾ ਤਬਲੇ ਵਾਲਾ ਆਉਂਦਾ ਤੇ ਨਾ ਬਾਜੇ ਵਾਲਾ ਤੇ ਨਾ ਗਾਉਣ ਵਾਲਾ। ਵਾਹਿਗੁਰੂ ਵਾਹਿਗੁਰੂ ਕਰੀਏ ਅਸੀਂ। ਮੈਂ ਬਚਨ ਕਰ ਦਿੰਦਾ ਕਿਉਂਕਿ ਰਾਜਾ ਸਾਹਿਬ ਜੀ ਦਾ ਆਪਣਾ ਬਚਨ ਹੈ, ਮੇਰਾ ਨਹੀਂ ਹੈ। ਮੇਰੇ ਨੂੰ ਤਾਂ ਤੁਸੀਂ ਚੈਲੰਜ ਕਰ ਸਕਦੇ ਹੋ ਨਾ, ਰਾਜਾ ਸਾਹਿਬ ਦੇ ਬਚਨ ਨੂੰ ਚੈਲੰਜ ਨਹੀਂ। ਅਗੰਮੀ ਪੁਰਸ਼ ਸਨ, ਉਹਨਾਂ ਦੀ ਹਰ ਬਾਤ ਹਕੀਕਤ ਵਾਲੀ ਬਾਤ ਸੀ। ਉਹ ਕਹਿੰਦੇ ਹੋਏ ਬਹੁਤ ਉੱਚੇ ਉੱਚੇ ਰੱਬ ਦਾ ਨਾਂ ਲੈਣ ਵਾਲਿਆਂ, ਕਦੀ ਲੈਣ ਤੋਂ ਬਾਅਦ ਇਹ ਵੀ ਸੋਚਿਆ ਵੀ ਤੇਰੇ ਅੰਦਰੋਂ ਵੀ ਆਵਾਜ਼ ਆਉਂਦੀ ਕਿ ਨਹੀਂ ਆਉਂਦੀ। ਐਵੇਂ ਉੱਚਾ ਉੱਚਾ ਰੌਲਾ ਪਾਈ ਜਾਂਦਾ। ਮੈਨੂੰ ਪਤਾ ਸਤਸੰਗ ਜੀ ਮਾਨਚੈਸਟਰ ਇੱਕ ਮੁੰਡਾ ਵਾਹਰੂ ਵਾਹਰੂ ਬਹੁਤ ਕਰਨ ਲੱਗ ਪਿਆ, ਫਿਰ ਇੰਨਾ ਕਰਨ ਲੱਗ ਪਿਆ, ਬਹੁਤ ਉੱਚੀ ਕਰਨ ਲੱਗ ਪਿਆ। ਗੋਰਿਆਂ ਨੇ ਪੁਲਿਸ ਨੂੰ ਫੋਨ ਕਰਤਾ ਰਾਤ ਨੂੰ 2 ਵਜੇ, ਰਾਤੀ 2 ਵਜੇ ਪੁਲਿਸ ਆ ਗਈ ਚਸ਼ਮਦੀਦ ਵਾਕਿਆ। ਉਹਨੂੰ ਕਿਹਾ ਵੀ ਤੂੰ ਜੇ ਤਾਂ ਘਰ ਵਿੱਚ ਹੀ ਕਰਨਾ ਤੇ ਬਿਲਕੁਲ ਹੌਲੀ ਹੌਲੀ, ਜਿਹੜਾ ਆਲੇ ਦੁਆਲੇ ਡਿਸਟਰਬੈਂਸ ਨਾ ਹੋਵੇ, ਕਿਉਂਕਿ ਗੋਰਿਆਂ ਨੂੰ ਵਾਹਿਗੁਰੂ ਦਾ ਕੀ ਪਤਾ, ਉਹਨਾਂ ਤਾਂ ਗੋਡ ਹੈ ਨਾ, ਉਹਨਾਂ ਨੂੰ ਰਾਮ ਦਾ ਵੀ ਨਹੀਂ ਪਤਾ। ਸਾਨੂੰ ਪਤਾ ਵਾਹਿਗੁਰੂ ਦਾ, ਪਰ ਅਸੀਂ ਹਾਲੇ ਜਾਣਿਆ ਪਛਾਣਿਆ ਨੇ, ਉੱਚੀ ਉੱਚੀ ਕਰਨੇ, ਇਸੇ ਚੀਜ਼ ਸਮਝਦੇ ਹਾਂ ਵੀ ਸ਼ਾਇਦ ਪਰਮਾਤਮਾ ਮਿਲ ਜਾਏਗਾ। ਨਹੀਂ, ਉਹਨੂੰ ਪੁਲਿਸ ਨੇ ਕਿਹਾ ਭੇਜ ਤੂੰ ਘਰ ਵਿੱਚ ਨਹੀਂ ਹਟਣਾ, ਉੱਚੀ ਉੱਚੀ ਕਰਨਾ ਤਾਂ ਫਿਰ ਆਪਣੇ ਮੈਡੀਟੇਸ਼ਨ ਸੈਂਟਰ ਵਿੱਚ ਜਾ। ਉਹਨੂੰ ਗੁਰਦੁਆਰੇ ਛੱਡ ਦਿੱਤਾ ਟੱਬਰ ਵਾਲੇ ਵੀ ਇਹ ਤਾਂ ਹਟਦਾ ਨਹੀਂ ਜੀ, ਸਾਡੇ ਰੋਜ਼ ਪੁਲਿਸ ਆ ਵੜਦੀ ਆ, ਕੀ ਕਰੀਏ, ਗੁਰਦੁਆਰੇ ਭੇਜ ਦਿਓ। ਮਤਲਬ ਗੁਰਦੁਆਰਾ ਸ਼ਾਮ ਲਾਟ ਹੀ ਸਮਝਿਆ ਵੀ ਜਿੱਦਾਂ ਮਰਜ਼ੀ ਭੇਜ ਦਿਆ। ਮੈਂ ਅਰਜ਼ ਕਰਨੀ ਹੈ ਰਾਜਾ ਸਾਹਿਬ ਦੀ ਬਰਕਤ ਨਾਲ, ਮਿਹਰਬਾਨੀ ਨਾਲ, ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਦੀ ਰਾਹਮਤ ਨਾਲ, ਅਸੀਸ ਨਾਲ ਦੋ ਸ਼ਬਦਾਂ ਦਾ ਕੀਰਤਨ ਹੋਇਆ ਹੈ। ਦੂਸਰਾ ਸ਼ਬਦ ਹੈ, ਪਹਿਲਾ ਸ਼ਬਦ ਸੀ ਜਿੱਥੇ ਮਹਾਂਪੁਰਸ਼ ਰਹਿੰਦੇ ਨੇ ਜਾ ਕੇ ਨਾ, ਜਿਹਨੂੰ ਰਾਜਾ ਸਾਹਿਬ ਜੀ ਨੇ ਅਕਸਰ ਬਾਣੀ ਦੀ ਤੋਕੇ ਲੈ ਕੇ ਆਸਰਾ ਲਿਆ ਪਈ, ਬੇਗਮਪੁਰਾ ਹੈ ਜੀ ਉਸਦਾ ਨਾਂ। ਸਤਿਗੁਰੂ ਵੀ ਇਹ ਕਹਿੰਦੇ ਨੇ, ਰਾਜਾ ਸਾਹਿਬ ਵੀ ਕਹਿੰਦੇ ਸਨ, ਬੇਗਮਪੁਰਾ ਕੈਸਾ ਹੈ ਜੀ, ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤੈ ਠਾਓ, ਨਾ ਤਸ਼ਵੀਸ਼ ਖਿਰਾਜ ਨਾ ਮਾਲ, ਉੱਥੇ ਕੋਈ ਟੈਕਸ ਨਹੀਂ ਲੱਗਦਾ, ਉੱਥੇ ਕੋਈ ਖਦਸ਼ਾ ਨਹੀਂ ਹੈ, ਉੱਥੇ ਡਰ ਪਾ ਵੀ ਕੋਈ ਨੇ, ਨਾ ਤਸ਼ਵੀਸ਼ ਖਿਰਾਜ ਨਾ ਮਾਲ, ਖੌਫ ਨਾ ਖਦਾ ਨਾ ਤਰਸ ਜ਼ਵਾਲ। ਇੱਕ ਇਹ ਸ਼ਬਦ ਪੜਿਆ ਜਿੱਥੇ ਮਹਾਂਪੁਰਸ਼ ਰਹਿੰਦੇ ਨੇ। ਦੂਸਰਾ ਪੜਿਆ ਹੈ ਬੰਦੇ, ਇਹ ਸੂਚਿਤ ਕੀਤਾ ਗੁਰੂ ਸਾਹਿਬ ਜੀ ਨੇ, ਭਾਵੇਂ ਕਬੀਰ ਜੀ ਰਾਹੀਂ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਸੂਚਨਾ ਦਿੱਤੀ। ਉਹ ਇਨਸਾਨ ਜਿਵੇਂ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਜਾਗ ਲੈ ਰਹੇ ਮਨਾ ਜਾਗ ਲੈ, ਭਾਵ ਤੈਨੂੰ ਸੂਚਨਾ ਦੇ ਰਿਹਾ ਵੀ ਬਿਦਾਰ ਹੋ, ਜਾਗਦਾ ਹੋ। ਬੰਦੇ ਖੋਜ ਦਿਲ ਹਰ ਰੋਜ਼, ਤੈਨੂੰ ਜਿਹੜੀਆਂ ਪਰੇਸ਼ਾਨੀਆਂ ਚੰਬੜੀਆਂ ਹੋਈਆਂ ਨੇ ਤੂੰ ਆਪਣੇ ਅੰਦਰ ਝਾਤੀ ਮਾਰਿਆ ਕਰ, ਖੋਜਿਆ ਕਰ ਇਸ ਨੂੰ, ਤੇਰੀਆਂ ਪਰੇਸ਼ਾਨੀਆਂ ਤੇਰੀਆਂ ਪਛੇਮਾਨੀਆਂ ਦੂਰ ਹੋ ਜਾਣਗੀਆਂ। ਐਸੇ ਸੱਜਣ ਮੈਨੂੰ ਮਿਲੇ ਨੇ, ਟਿਕਾਅ ਵਿੱਚ ਮਿਲੇ ਨੇ, ਪੁਰਸਕੂਨ ਮਿਲੇ ਨੇ, ਜਿਨ੍ਹਾਂ ਨੇ ਉਸ ਨੂੰ ਹੁਣ ਅੰਦਰੋਂ ਖੋਜਣਾ ਸ਼ੁਰੂ ਕਰ ਦਿੱਤਾ ਹੈ। ਇਹੀ ਹੈ, ਜੇ ਸਾਨੂੰ ਇਹ ਗੱਲ ਸਮਝ ਨਾ ਆਵੇ ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਬਸੰਤ ਕੀ ਵਾਰ ਮਹਿਲ 5 ਚ ਇਹ ਗੱਲ ਆਖਿਆ, ਇਹ ਖੋਜ।

0: ਇਨਸਾਨ ਇਸ ਗੱਲ ਦੀ ਖੋਜ ਨਾ ਕਰ ਪੈਦਾ ਕਿੱਥੋਂ ਹੋਇਆ ਸੈਂ, ਕਿੱਥੋਂ ਪੈਦਾਇਸ਼ ਤੇਰੀ ਹੈ, ਇੱਕ ਨਾਪਾਕ ਪਾਣੀ ਦੇ ਕਤਰੇ ਤੋਂ, ਤੇ ਵਜੂਦ ਏਦਾਂ ਦਾ ਖੂਬਸੂਰਤ ਬਣਾਈ ਬੈਠਾ ਹੈ, ਤੇ ਵਜੂਦ ਕਰਕੇ ਤੂੰ ਆਪਣੇ ਸ਼ੀਸ਼ੇ ਮੋਹਰੇ ਜਦੋਂ ਖਲੋ ਜਾਂਦਾ ਤਾਂ ਤੇਰਾ ਚੇਤੇ ਨਹੀਂ ਕਰਦਾ ਹਟਣ ਨੂੰ। ਕਦੀ ਵੇਖਿਆ ਕਰ ਜਿਸਨੇ ਤੈਨੂੰ ਖੂਬਸੂਰਤੀ ਦਿੱਤੀ ਹੈ ਵੀ ਉਹ ਕਿੱਡਾ ਖੂਬਸੂਰਤ ਹੋਵੇ ਤੇ ਕਿੱਥੋਂ ਤੂੰ ਪੈਦਾ ਹੋਇਆ। ਬੰਦੇ ਖੋਜ ਦਿਲ ਹਰ ਰੋਜ਼
1: ਕਰੀਮਲ ਕਮਾਲ ਹੈ,
0: ਕਰੀਮਲ ਕਮਾਲ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਉਹ ਕੈਸਾ ਹੈ, ਕਰੀਮਲ ਕਮਾਲ ਹੈ ਕਿ ਹੁਸਨਲ ਜਮਾਲ ਹੈ, ਉਹ ਖੂਬਸੂਰਤੀ ਦਾ ਮੁਜੱਸਮਾ ਹੀ ਹੈ ਬਸ ਦੀ। ਪਰ ਇਹ ਸੋਚਿਆ ਕਰ ਕਿੱਥੋਂ ਉਪਜੇ। ਦੂਜੀ ਗੱਲ ਕਹਿ ਰਹੇ, ਤੀਸਰੀ ਗੱਲ ਜ਼ਿੰਦਗੀ ਹੈ, ਇਹ ਨਾਟਕ ਜਿਹੜਾ ਨਾ ਇਟ ਇਜ਼ ਜਸਟ ਗੋਇੰਗ ਟੂ ਬੀ ਫਿਨਿਸ਼ਡ, ਇਹ ਤਾਂ ਖਤਮ ਹੋਣ ਵਾਲਾ ਹੀ ਹੈ। ਉਹ ਤੂੰ ਹਾਲੇ ਆਪਣਾ ਆਪ ਸਵਾਰੀ ਜਾਂਦਾ ਸਵਾਰੀ ਜਾਂਦਾ, ਇਸੇ ਕੰਮ ਤੇ ਸਾਰਾ ਦਿਨ ਵੇਸਟ ਨਾ ਕਰ ਦਿਆ। ਨਾ ਨਾ ਨਾ ਨਾ, ਇਹ ਸਵਾਲ ਆਪਣੇ ਮਨ ਤੇ ਕਰਕੇ ਕਿੱਥੋਂ ਉਪਜੇ ਕਹਿ ਰਹੇ ਕਿ ਮਾਂ ਸਮਾਵੇ। ਬੰਦੇ ਖੋਜ ਦਿਲ ਹਰ, ਜੋ ਤੂੰ ਇਹ ਖੋਜੇਗਾ ਢੂੰਡੇਗਾ ਤਲਾਸ਼ ਕਰੇਗਾ ਨਾ ਫਿਰ ਪਰੇਸ਼ਾਨੀ ਮਾਂ, ਦੁਨੀਆ ਵਿਚ ਬਹੁਤੀ ਦੇਰ ਨਹੀਂ ਰਹਿਣਾ। ਮੇਰੇ ਆਦਰਯੋਗ ਮਾਸਟਰ ਜੀ ਨੇ ਸਵੇਰੇ ਅਰਦਾਸ ਤੋਂ ਬਾਅਦ ਆਪਣਾ ਬਚਨ ਹੀ ਇੱਥੋਂ ਆਰੰਭ ਕੀਤਾ ਕਿ ਸੰਸਾਰ ਨਾਸ਼ਵੰਤ ਹੈ। ਮੈਨੂੰ ਉਸ ਵੇਲੇ ਯਾਦ ਆਇਆ, ਸੁਣਨਾ ਜੀ ਪੰਜਾਬੀ ਵਿਚ, ਇਹ ਜੱਗ ਸਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆ ਗਏ, ਇਹ ਜੱਗ ਸਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆ ਗਏ, ਸ਼ਦਾਦ ਨਮਰੂਦ ਫਰਮੂਨ ਜਹੇ ਬੇ ਦਾਵਾ ਬਨ ਖੁਦਾ ਕਹਾ ਗਏ, ਅਕਬਰ ਸ਼ਾਹ ਜਹੇ ਵਿਚ ਦਿੱਲੀ ਦੇ ਜੀ ਫੇਰੀ ਵਾਂਗ ਬਣ ਜਾ ਰਿਹਾ ਪਾ ਗਏ, ਸ਼ਾਹ ਮੁਹੰਮਦ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਵਜਾ ਗਏ। ਸ਼ਾਹ ਮੁਹੰਮਦ ਰੱਬ ਔਰ ਰੱਬ ਦੇ ਵਰਸਾਏ, ਭਗਵਾਨ ਭਗਵੰਤ ਦੇ ਵਰਸਾਏ ਹੋਏ, ਅਕਾਲ ਪੁਰਖ ਦੀਆਂ ਜੋਤਾਂ ਸੰਭਾਲੀ ਫਿਰਨ ਵਾਲੇ ਇਹ ਮਹਾਂਪੁਰਸ਼, ਕਿਉਂਕਿ ਦੋ ਚੀਜ਼ਾਂ ਰਹਿੰਦੀਆਂ ਸੰਸਾਰ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ

ਜੇ ਉਂਝ ਅਸੀਂ ਕਹੀਏ ਨਾ ਤੇ ਅਸੀਂ ਤੇ ਜਾਗਦੇ ਹੀ ਰਹਿੰਦੇ ਜੀ, ਬੜੀ ਬੜੀ ਰਾਤ ਜਾਗਦੇ ਰਹਿੰਦੇ ਆ। ਮੈਂ ਗੱਲ ਇੱਥੋਂ ਆਰੰਭ ਕਰਨ ਲੱਗਾ, ਜਿੰਨਾ ਕੁ ਮੈਂ ਜੀਵਨ ਆਦਰ ਯੋਗ ਰਾਜਾ ਸਾਹਿਬ ਦਾ ਪੜ੍ਹਿਆ ਹੈ, ਪਹਿਲੀਆਂ ਕਰਾਮਤਾਂ ਕਰਾਮਾਤਾਂ ਰਹਿਮਤਾਂ ਅਸੀਸਾਂ ਦੁਆਵਾਂ ਦੇ ਭੰਡਾਰ ਅਸੀਂ ਪਰਸੋਂ ਤੱਕ ਵੇਖਦੇ ਰਹੇ ਹਾਂ, ਸੁਣਦੇ ਰਹੇ। ਲੇਕਿਨ ਇੱਕ ਅਗਲਾ ਬਾਬ ਸ਼ੁਰੂ ਹੁੰਦਾ ਹੈ, ਅਗਲਾ ਚੈਪਟਰ ਸ਼ੁਰੂ ਹੁੰਦਾ ਹੈ ਕਿ ਮਾਹਫੀਅਤ ਅੰਦਰ ਸੂਫੀਆਨਾ ਤਬੀਅਤ ਵਿੱਚ ਕੈਸੇ ਸਨ? ਬਹੁਤ ਸਨ, ਖੂਬ ਸਨ ਜੀ, ਬਹੁਤ ਹੀ ਖੂਬ ਸਨ। ਦਰਅਸਲ ਮਾਹਫੀਅਤ ਨਾਲ ਹੀ ਉਸ ਪਰਮਾਤਮਾ ਨਾਲ ਜੁੜਨਾ ਹੈ ਤੇ ਇਹ ਸਾਡੇ ਸਾਹਿਤ ਅੰਦਰ, ਪੰਜਾਬੀ ਸਾਹਿਤ ਦੀ ਮੈਂ ਗੱਲ ਕਰਨ ਲੱਗਾ, ਔਰ ਸਾਡੇ ਕਲਚਰ ਅੰਦਰ ਇਹ ਗੱਲ ਹੈ ਕਿ ਬੜੇ ਬੜੇ ਇੱਥੇ ਸੂਫੀ ਫਕੀਰ ਹੋਏ ਨੇ, ਬੜੇ ਬੜੇ ਸੂਫੀ ਫਕੀਰ ਹੋਏ ਨੇ, ਔਰ ਉਹਨਾਂ ਚੋਂ ਤਾਂ ਇੱਕ ਦੋ ਚਾਰ ਤੇ ਗੁਰੂ ਅਰਜਨ ਦੇਵ ਜੀ ਪਾਸ ਆਏ ਕਿ ਸਾਡੀ ਵੀ ਕਲਾਮ ਚੜਾ ਦਿਓ, ਸਾਡੀ ਵੀ ਬਾਣੀ ਚੜਾ ਦਿਓ। ਸਤਿਗੁਰੂ ਕਹਿਣ ਲਈ ਸੁਣਾਓ ਜੀ, ਸੁਣਾਈ ਤੇ ਗੁਰੂ ਅਰਜਨ ਦੇਵ ਦੇ ਪਾਏ ਤੋਂ ਨੀਵੀਂ ਸੀ, ਆਖਣ ਲੱਗੇ ਨਹੀਂ ਵੀ ਸਾਡੀ ਤਾਂ ਕਸਵੱਟੀ ਇਹ ਹੈ, ਉਹ ਤਾਂ ਇਹ ਨੀਵੀਂ ਗੱਲ ਹੈ, ਇਸ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੋ ਸਕਦੀ। ਵੈਸੇ ਤੁਸੀਂ ਸੂਫੀ ਕਲਾਮ ਲਿਆਏ ਹੋ, ਬਹੁਤ ਮਿਹਰਬਾਨੀ। ਬਾਬਾ ਫਰੀਦ ਦਾ ਮੈਂ ਜ਼ਿਕਰ ਕਰ ਲਵਾਂ, ਉਹ ਕਹਿੰਦੇ ਨੇ ਮੈਂ ਰੱਬ ਹੁਣੇ ਮਿਲਾ ਦਿੰਦਾ, ਮੈਂ ਰੱਬ ਹੁਣੇ ਮਿਲਾ ਦਿੰਦਾ, ਅੱਜੇ ਮਿਲਾ ਦਿੰਦਾ। ਤਾਂ ਕਿੰਤੂ ਪਰੰਤੂ ਕਰਨ ਵਾਲੇ ਬੰਦਿਆਂ ਨੇ ਆਖਿਆ, ਬਾਬਾ ਤੂੰ ਤਾਂ ਵਰਿਆਂ ਤੋੜੀ ਘਰੋਂ ਬਾਹਰ ਫਿਰਦਾ ਰਿਹਾ, ਨੰਗੇ ਪੈਰੀ ਨੰਗੇ ਤਨ ਕਾਠ ਦੀ ਰੋਟੀ ਇਹ ਸਮਝ ਕੇ ਭਈ ਅਸਲੀ ਹੈ ਕੋਲ ਰਹੀ ਫਿਰਦਾ ਰਿਹਾ, ਲਾਵਣ ਮੇਰੀ ਭੁੱਖ ਸਮਝ ਕੇ ਫਿਰਦਾ ਰਿਹਾ, ਤੂੰ ਇਹਨੇ ਤਤੀਸ਼ਾ ਕੀਤੀ ਆ, ਪੁੱਠਾ ਲਟਕਿਆ ਰਿਹਾ, ਕਾਮਾ ਨੇ ਤੈਨੂੰ ਖਾ ਲਿਆ ਠੂੰਗ ਲਿਆ, ਹੁਣ ਤੂੰ ਕਹਿੰਦਾ ਭੀ ਮੈਂ ਅੱਜ ਮਿਲਾ ਦਿੰਦਾ। ਕਹਿੰਦਾ ਹੁਣੇ ਸਮਝ ਆਈ ਹੈ, ਹੁਣੇ ਮੈਂ ਦੱਸਦਾ ਸੂਫੀ ਬਾਤ ਦੀ ਹੈ, ਜਦੋਂ ਸਮਝ ਆ ਗਈ ਉਦੋਂ ਦੱਸ ਦਿੱਤੀ ਹੈ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਕਿੰਨਾ ਧੰਨਵਾਦ ਕਰੀਏ, ਹੱਦੋਂ ਵੱਧ ਕਰੀਏ, ਜਿਨ੍ਹਾਂ ਨੇ ਸਾਡੇ ਵਾਸਤੇ ਕਲਾਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾ ਹਿਫਾਜ਼ਤ ਰੱਖ ਲਈ ਹੈ। ਬਾਬਾ ਫਰੀਦ ਕਹਿੰਦਾ

ਕਿਵੇਂ ਦੱਸ ਹੁਣ ਸਾਡੀ ਤੀਬਰਤਾ ਵੱਧ ਗਈ ਹੈ ਸਾਡੀ ਲੋਚਾ ਵੱਧ ਗਈ ਹੈ ਅੰਦਰ ਸੰਸਕਾਰ ਪੈਦਾ ਹੋ ਗਏ ਨਾ ਛੇਤੀ ਦੱਸ ਰੱਬ ਕਿਵੇਂ ਮਿਲਦਾ ਕਹਿੰਦਾ ਏਦਾਂ ਹੀ ਹੈ ਤੇ ਆਜ ਮਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ ਮਨੋ ਮਚੰਦੜੀਆਂ ਮਨ ਵਿਚੋਂ ਜੋ ਖਾਸ਼ਾ ਤੇ ਨਫਜ਼ੀ ਵਨ ਆਫਟਰ ਦੀ ਅਦਰ ਕੁੰਜਾਂ ਦੀ ਡਾਲ ਵਾਂਗੂ ਉੜ ਉੜ ਜਾਂਦੀਆਂ ਨੇ ਉਹਨਾਂ ਨੂੰ ਡੱਕਾ ਅੱਜੇ ਮਿਲ ਜਾਂਦਾ ਤੇ ਇਹ ਵੀ ਬੜੀ ਗੱਲ ਗਜ਼ਦੀ ਹੈ ਬੁੱਲੇ ਸ਼ਾਹ ਦੀ ਮੈਂ ਸ਼ਾਹੀ ਸਤ ਰੁਚੀ ਤੋਂ ਅੱਜ ਵਿਚਾਰ ਕਰ ਰਿਹਾ ਆਪਣਾ ਉਹ ਕਹਿੰਦੇ ਨੇ ਜੇ ਕੋਈ ਇਹ ਦਾਵਾ ਕਰੇ ਤਾਂ ਮੈਂ ਸਾਰੀ ਦਾ ਜਾਗਦਾ ਜੀ ਜਾਗਦਾ ਪਰ ਜੇ ਇਹਨੂੰ ਜਾਗਣਾ ਚਾਹੀਦਾ ਉਹ ਸੁੱਤਾ ਹੋਵੇ ਤੇ ਜਾਂ ਉਹ ਇਧਰ ਉਧਰ ਭਟਕਦਾ ਹੋਵੇ ਤੇ ਫਿਰ ਉਸ ਜਾਗਣ ਦਾ ਕੀ ਫਾਇਦਾ ਬੁੱਲਾ

0: ਸੁਣ ਅੜੀਏ ਕੰਨ ਲਾ ਕੇ ਗੁਰੂ ਗ੍ਰੰਥ ਸਾਹਿਬ ਦਾ ਬਚਨ ਕਹਿੰਦੇ ਨੇ ਦੇ ਕੰਨ ਸੁਣੋ
1: ਅਰਦਾਸ ਜੀਓ।
0: ਮੈਂ ਇਸ ਲਈ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈਣਾ ਪਿਆ ਤੁਹਾਡੇ ਵਿਚ ਕੋਈ ਉੱਥੇ ਮਨੁੱਖੇ ਤਾਂ ਨਾ ਲਵੇ ਭਾਈ ਜੀ ਕਿਧਰੋਂ ਬੋਲੀ ਜਾਂਦੇ ਰਹੇ। ਸਾਡੇ ਕੋਲ ਐਸਾ ਵਕਤ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਪੜ੍ਹ ਸਕੀਏ ਵਿਚਾਰ ਸਕੀਏ। ਨਹੀਂ ਤਾਂ ਜੋ ਕੁਛ ਦੁਨੀਆਂ ਮਾਫੀਆਤ ਵਿਚ ਹੈ ਸਭ ਗੁਰੂ ਗ੍ਰੰਥ ਸਾਹਿਬ ਜੀ ਵਿਚ ਲਿਖਿਆ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਨੂੰ ਪੜ੍ਹਨ ਦਾ ਮੌਕਾ ਨਹੀਂ ਤੇ ਦੂਜੀ ਗੱਲ ਵੀ ਇਹਨਾਂ ਦੀ ਬਾਤ ਵੀ ਸਮਝ ਮਸੀਹ ਆਉਂਦੀ ਹੈ। ਹੁਣ ਅਸੀਂ ਪੰਜਵੀਂ ਛੇਵੀਂ ਅੱਠਵੀਂ ਦਸਵੀਂ ਦੇ ਵੀ ਸਟੂਡੈਂਟ ਹੋਈਏ ਤੇ ਸਾਡੇ ਕੋਲ ਵੀਸੀ ਆ ਰਿਹਾ। ਵੀਸੀ ਮੀਨਸ ਵਾਈਸ ਚਾਂਸਲਰ। ਆ ਜਿਹੜੇ ਵੀਸੀ ਸਾਡੇ ਘਰਾਂ ਵਿਚ ਇਹ ਨਹੀਂ, ਵਾਈਸ ਚਾਂਸਲਰ ਆ ਰਿਹਾ ਉਹ ਬੋਲੇ ਤਾਂ ਸਾਨੂੰ ਦਸਵੀਂ ਵਾਲਿਆਂ ਨੂੰ ਕੀ ਪਤਾ ਲੱਗਣਾ ਜੀ। ਨਹੀਂ ਸਮਝ ਸਕਦੇ, ਜਾਂ ਤਾਂ ਉਦਾਂ ਬੈਠੇ ਰਹਾਂਗੇ ਤੇ ਜਾਂ ਉੱਠ ਕੇ ਚਲੇ ਜਾਵਾਂ। ਇਸੇ ਤਰ੍ਹਾਂ ਇਹ ਇਲਾਹੀ ਬਾਣੀ ਹੈ, ਨਿਰੰਕਾਰੀ ਬਾਣੀ ਹੈ, ਸਾਨੂੰ ਦੁਨੀਆਦਾਰਾਂ ਨੂੰ ਸਮਝ ਨਹੀਂ ਆਉਂਦੀ ਕਿਉਂਕਿ ਅਸੀਂ ਇਹਦੇ ਨਾਲ ਲਗਾਓ ਘੱਟ ਰੱਖਦੇ ਹਾਂ। ਉਹ ਕਲਾਮ ਕਹਿੰਦਾ ਸੀ ਡੀ ਸੱਜਣਾ ਦੀ ਸੁਣ ਅੜੀਏ ਕੰਨ ਲਾ ਕੇ, ਰਸਤੇ ਪੈ ਜਾਏਗੀ ਜੇ ਭੁੱਲ ਗਏ ਮੋੜ ਤੋਂ ਆ ਕੇ। ਇਹਨੂੰ ਸਮਝਣ ਦੀ ਬਾਤ ਹੈ। ਹਾਂ ਬੁੱਲੇ ਸ਼ਾਹ ਦਾ ਮੈਂ ਕਹਿ ਰਿਹਾ ਸਾਂ, ਉਹ ਕਹਿੰਦੇ ਸਰੀ ਦਾ ਜਾਗਣ ਨਾਲ ਪਰਮਾਤਮਾ ਮਿਲ ਜਾਏਗਾ, ਬਿਲਕੁਲ ਨਹੀਂ ਮਿਲੇਗਾ। ਤੇ ਫਿਰ ਜੇ ਕੋਈ ਤੀਰਥ ਇਸ਼ਨਾਨਾਂ ਤੇ ਤੁਰਿਆ ਰਹੇ ਜਿਵੇਂ ਬਾਬਾ ਲਹਿਣਾ ਸਨ, ਜਿਵੇਂ ਅਮਰਦਾਸ ਸਨ, ਤੀਰਥ ਇਸ਼ਨਾਨ ਨੂੰ ਸਭ ਕੁਝ ਸਮਝੀ ਜਾਣਾ। ਤੇ ਬੁੱਲੇ ਸ਼ਾਹ ਜੀ ਕਹਿੰਦੇ ਨੇ ਭਾਈ ਡੱਡੀ ਤੇ ਮੱਛੀਆਂ ਉਹ ਪਾਣੀ ਚ ਰਹਿੰਦੇ, ਉਹ ਕਿਹੜੇ ਬਾਹਰ ਖੁਸ਼ਕੀ ਤੇ ਆਉਂਦੇ ਨੇ, ਉਹ ਤਾਂ ਕਰੀ ਤਰੇ ਨਹੀਂ। ਤੀਸਰਾ ਬਚਨ ਉਹ ਕਹਿੰਦਾ ਨੇ ਭਾਈ ਜੇ ਕੋਈ ਜੰਗਲਾਂ ਵਿਚ ਚਲੇ ਜਾਓ, ਸਤਿਗੁਰੂ ਤੇ ਕਹਿੰਦੇ ਨੇ ਉਹ ਇਨਸਾਨ ਜੰਗਲ ਜੰਗਲ ਕਿਆ ਭਾਵੇਂ ਬਣਕੰਡਾ ਮੋੜੇ, ਵਸੀ ਰੱਬ ਹੀ ਆਲੀ ਹੈ ਜੰਗਲ ਕਿਆ ਢੂੰਡੇ। ਉਹ ਕਹਿੰਦੇ ਭਾਈ ਜੇ ਜੰਗਲਾਂ ਵਿਚ ਫਿਰਨ ਨਾਲ ਮਿਲਣਾ ਸੀ ਤੇ ਗਾਈਆਂ ਤੇ ਬੱਚਿਆਂ ਨੂੰ ਮਿਲ ਜਾਂਦਾ ਹੁੰਦਾ, ਪਰ ਨਹੀਂ ਮਿਲਿਆ। ਮਿਲਦਾ ਉਹਨਾਂ ਨੂੰ ਜਿਹਨਾਂ ਦੀਆਂ ਨੀਤ ਅੱਛੀ ਹੈ, ਨੀਤਾਂ ਜਿਹਨਾਂ ਦੀਆਂ ਅੱਛੀਆਂ। ਸੁਣੋ ਜੀ, ਕਹਿੰਦੇ ਨੇ ਜੇ ਰੱਬ ਮਿਲਦਾ ਰਾਤੀ ਜਾਗੇ ਤੇ ਮਿਲਦਾ ਚਾਮ ਚਿੜਕੀਆਂ, ਜੇ ਰੱਬ ਮਿਲਦਾ ਰਾਤੀ ਜਾਗੇ ਮਿਲਦਾ ਚਾਮ ਚਿੜਕੀਆਂ, ਜੇ ਰੱਬ ਮਿਲਦਾ ਤੀਰਥ ਨਾ ਆਇਆ ਤੇ ਮਿਲਦਾ ਡੱਡਾਂ ਮੱਛੀਆਂ, ਜੇ ਰੱਬ ਮਿਲਦਾ ਜੰਗਲ ਭਵਿਆਂ ਤਾਂ ਮਿਲਦਾ ਗਾਈਆਂ ਬੱਚੀਆਂ। ਬੁੱਲੇ ਸ਼ਾਹ ਰੱਬ ਤਿਨ੍ਹਾਂ ਨੂੰ ਮਿਲਿਆ ਨੀਤਾਂ ਜਿਨ੍ਹਾਂ ਦੀਆਂ ਅੱਛੀਆਂ। ਖੇਚਲ ਕਰੋ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਂਝ ਅਸੀਂ ਬਚਨ ਬੜੇ ਕਰਦੇ ਹਾਂ, ਬੋਲਣ ਲੱਗੇ ਨਾ ਕਲਾਵੇ ਮੇਲ ਮੇਲ ਦਿੰਦੇ ਹਾਂ। ਖਿਆਲ ਹਰ ਘਰ ਵਿਚ ਡਾਕਟਰ ਹੁੰਦਾ ਹੈ, ਹਰ ਘਰ ਵਿਚ ਵਕੀਲ ਵੀ ਹੁੰਦਾ ਹੈ ਜੀ, ਪੜ੍ਹੇ ਲਿਖੇ ਕਿਤੋਂ ਨੀ। ਤੇ ਜਿਨ੍ਹਾਂ ਦੀ ਪਵਿੱਤਰ ਯਾਦ ਚ ਬੈਠੇ ਹਾਂ ਉਸ ਸੰਬੰਧ ਵਿਚ ਕੀ ਕਹਿੰਦੇ ਨੇ, ਉਹ ਕਹਿੰਦੇ ਨੇ ਗੱਲਾਂ ਕਰੇ ਮੁੱਖ ਤੇ ਰਾਜਾ ਸਾਹਿਬ ਦਾ ਬਚਨ। ਮੈਂ ਵੈਸੇ ਉਹਨਾਂ ਦਾ ਅਸਲੀ ਨਾਮ ਲੈਣ ਤੋਂ ਝਿਜਕਦਾ, ਪਰ ਮਿੱਤਰ ਦਿਨ ਗੁਸਤਾਖੀ ਹੋਵੇ, ਮੈਂ ਸ਼ੱਕ ਵਿਚ ਹਾਂ ਤੇ ਵੱਡੇ ਤੋਂ ਵੱਡਿਆਂ ਦੇ ਉਹਨਾਂ ਦਾ ਉਪਨਾਮ ਲੈ ਲੈਣਾ ਚਾਹੀਦਾ ਅਸਲੀ ਨਾਮ ਤੋਂ, ਕਿਉਂਕਿ ਅਸੀਂ ਉਹਨਾਂ ਦੇ ਪਾਏ ਦੇ ਨਹੀਂ ਹੋਏ। ਪਰ ਕਿਉਂਕਿ ਇਹਦੇ ਵਿਚ ਕਵਿਤਾ ਵਿਚ ਉਹਨਾਂ ਨੇ ਆਪਣਾ ਨਾਮ ਆਪ ਦਾਸ ਭਗਵਾਨ ਲਿਖਿਆ ਹੈ ਔਰ ਮੈਂ ਭਗਵਾਨ ਵਿਲਾਸ ਵਿਚੋਂ ਬੋਲ ਰਿਹਾ, ਇਸ ਲਈ ਉਹਨਾਂ ਦਾ ਨਾਮ ਲੈਣਾ ਪੈਣਾ, ਖਿਮਾ ਕਰ ਦੇਣੀ। ਰਾਜਾ ਸਾਹਿਬ ਕਹਿੰਦੇ ਨੇ ਉਹ ਇਨਸਾਨ ਗੱਲਾਂ ਕਰੇ ਮੁੱਖ ਤੇ, ਗਿਆਨ ਤੇ ਵਿਚਾਰ ਕਹੇ, ਚੱਜ ਨਹੀਂ ਤਿਸ ਕੋ ਹੈ ਜਨਮ ਗਵਾਮ ਦਾ। ਐਵੇਂ ਹੀ ਜਨਮ ਗਵਾਈ ਜਾਂਦਾ ਆਪਣਾ। ਇਹਨੂੰ ਗੁਰੂ ਗ੍ਰੰਥ ਸਾਹਿਬ ਸੱਚ ਕੇ ਪਾਤਸ਼ਾਹ ਕਹਿੰਦੇ ਨੇ ਮੁੱਖ ਗਿਆਨੀ ਧਨਵੰਤ ਕਹੀ ਜਾਂਦਾ। ਮ੍ਰਿਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਗੱਲਾਂ ਕਰੇ ਮੁੱਖ ਤੇ ਉਹ ਇਨਸਾਨ, ਗਿਆਨ ਤੇ ਵਿਚਾਰ ਕਹੇ, ਚੱਜ ਨਹੀਂ ਤਿਸ ਕੋ ਹੈ ਜਨਮ ਗਵਾਮ ਦਾ। ਖੂਹ ਵਿਚੋਂ ਨਿਕਲ ਕੇ ਖਾਦ ਵਿਚ ਗਰਕਿਆਂ ਏ, ਉੱਚੀ ਉੱਚੀ ਨਾਮ ਦੀ ਦੁਹਾਈ ਜਿਹੜਾ ਪਾਮ ਦਾ। ਮੈਂ ਪਹਿਲਾਂ ਅਰਜ਼ ਕੀਤੀ ਸੀ ਨਾ, ਅਗਲੀ ਬਾਤ ਉਹ ਕਹਿੰਦੇ ਨੇ ਕਿ ਗੁੜ ਗੁੜ ਕਹੇ ਤੇ ਨਾ ਮੂੰਹ ਹੋਏ ਮਿਠਾਸ ਦਾ। ਏਦਾਂ ਗੁੜ ਲਿਆਓ ਜੀ, ਗੁੜ ਦਿਓ ਜੀ, ਗੁੜ ਖਾਈਏ ਜੀ, ਗੁੜ ਖਾਈਏ ਤਾਂ ਜ਼ਬਾਨ ਮਿੱਠੀ ਹੋ ਜਾਏਗੀ? ਬਿਲਕੁਲ ਨਹੀਂ। ਭਾਈ ਗੁਰਦਾਸ ਜੀ ਦਾ ਕਵਿਤਾ ਬੜਾ ਖੂਬਸੂਰਤ, ਕਹਿੰਦੇ ਖਾਣ ਖਾਣ ਕਹੇ ਜੈਸੇ ਜੀਭਾ ਨਾ ਸਵਾਦ ਮਿੱਠੋ ਆਏ। ਹਾਂਜੀ, ਰਾਜਾ ਜੀ ਕਹਿੰਦੇ ਨੇ ਗੁੜ ਗੁੜ ਕਹੇ ਤੇ ਨਾ ਮੂੰਹ ਹੋਏ ਮਿਠਾਸ ਦਾਰ, ਕੌੜਾ ਨਹੀਂ ਹੋਏ ਨਾਮ ਮਿਰਚ ਦਾ ਗਾਮ ਦਾ। ਭਾਵੇਂ ਸਾਰਾ ਦਿਨ ਮਿਰਚ ਮਿਰਚ ਮਿਰਚ ਮਿਰਚ ਕਰਦੇ ਰਹੇ, ਮੂੰਹ ਕੌੜਾ ਨਹੀਂ ਹੋਣ ਲੱਗਾ। ਤੇ ਰਾਜਾ ਸਾਹਿਬ ਜੀ ਤੱਤ ਦੀ ਬਾਤ ਕਰਦੇ ਨੇ, ਕੰਸੀਕੁਐਂਸ ਬਿਆਨ ਕਰਦੇ ਨੇ, ਲੁਬੇ ਲਬਾਬ ਦੀ ਬਾਤ ਕਰਦੇ ਨੇ। ਕਹਿੰਦੇ ਨੇ ਤੈਸੇ ਹੀ ਤੂੰ ਜਾਣ ਬਿਨ ਸ਼ੌਕ ਦਾਸ ਭਗਵਾਨ, ਉਹਦੇ ਨਾਲ ਪ੍ਰੀਤੀ ਸ਼ੌਕ ਜ਼ੌਕ ਤੋਂ ਬਗੈਰ। ਤੈਸੇ ਹੀ ਤੂੰ ਜਾਣ ਬਿਨ ਸ਼ੌਕ ਦਾਸ ਭਗਵਾਨ, ਬਕ ਬਕ ਕਰਨੇ ਤੇ ਅਸਰ ਨਹੀਂ ਆਉਂਦਾ, ਉਹਦਾ ਪ੍ਰਭੂ ਦਾ ਅਸਰ ਨਹੀਂ ਹੋ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਨੂੰ ਬਹੁਤ ਖੂਬਸੂਰਤੀ ਨਾਲ ਇਸ ਤਰ੍ਹਾਂ ਕਹਿੰਦੇ ਨੇ

0: ਵਿਸ਼ਵਾਸ ਹੈ।
1: ਆਪਣੀ ਸਿਫਤ ਨੂੰ ਜੋੜਨ ਲਈ ਕਰਨੀ ਦੀ ਵੱਡੀ ਬਾਤ ਹੈ, ਕਰਤੂਤ ਦੀ ਵੱਡੀ ਬਾਤ ਹੈ। ਰਾਜਾ ਸਾਹਿਬ ਨੂੰ ਅਸੀਂ ਕਿਉਂ ਯਾਦ ਕਰਦੇ ਹਾਂ? ਉਹਨਾਂ ਦੀ ਕਰਨੀ ਪ੍ਰਧਾਨ ਸੀ, ਜਿੱਥੇ ਕਿਸੇ ਲੋੜਵੰਦ ਨੂੰ ਜ਼ਰੂਰਤ ਹੁੰਦੀ ਉੱਥੇ ਆਪ ਪਹੁੰਚ ਜਾਂਦੇ, ਕੋਈ ਨਾ ਕੋਈ ਕਿਸੇ ਨੂੰ ਪਹੁੰਚਾ ਦਿੰਦੇ, ਅਗਲੇ ਨੂੰ ਖੇਚਲ ਵਿੱਚ ਨਹੀਂ ਪੈਣ ਦੇਣਾ, ਆਪ ਮੁਸ਼ਕਿਲ ਆਪਣੇ ਤੇ ਝਲ ਕੇ ਉਹਦਾ ਸੌਖਾ ਕਰ ਦੇਣਾ। ਜ਼ਿੰਦਗੀ ਦੀ ਬਾਤ ਹੈ ਸਾਸਨ ਜੀ। ਇੱਕ ਵਾਰੀ ਵੀਰ ਵੱਲ ਆਖਣ ਲੱਗਾ, ਹਫ਼ਤੇ ਕੁ ਬਾਅਦ ਛੁੱਟੀ ਤੋਂ ਆਇਆ ਨਾ, ਕਹਿਣ ਲੱਗਾ ਰਾਜਾ ਸਾਹਿਬ ਅਕਬਰ ਜਹਾਂ ਆਪਣਾ ਬੜੇ ਪਰੇਸ਼ਾਨ ਨਜ਼ਰ ਆਉਂਦੇ ਹੋ। ਉਹ ਕਹਿਣ ਲੱਗੇ ਤੂੰ ਛੁੱਟੀ ਚਲੇ ਗਿਆ, ਮੈਨੂੰ ਇੱਕ ਇੱਧਰ ਮਸਲਾ ਖੜਾ ਹੋ ਗਿਆ। ਕਹਿਣ ਲੱਗਾ ਕੀ? ਕਹਿੰਦੇ ਆ ਬਲੈਕ ਬੋਰਡ ਤੇ ਨਾ ਕੋਈ ਬੰਦਾ ਲਕੀਰ ਬਾਗ ਹੈ, ਇੱਕ ਲਕੀਰ ਬਾਗ ਹੈ, ਤਾਂ ਫਿਰ ਕੀ ਕਹਿੰਦੇ ਕੀ ਹੋਇਆ? ਨਹੀਂ ਕਹਿੰਦੇ, ਨਾਲ ਉਸਨੇ ਆਖਿਆ, ਅਕਬਰ ਕਹਿਣ ਲੱਗਾ ਨਾਲ ਉਸ ਬੰਦੇ ਨੇ ਆਖਿਆ, ਇਹਨੂੰ ਕੱਟਣਾ ਨਹੀਂ ਸਾਈਡਾਂ ਤੋਂ, ਇਹਨੂੰ ਰੱਬ ਨਹੀਂ ਕਰਨਾ, ਇਹਨੂੰ ਛੋਟੀ ਕਰਕੇ ਦਿਖਾ। ਗੱਲ ਤੇ ਬੜੀ ਹੈ ਨਾ, ਹੁਣ ਤਾਂ ਚੁੱਕਿਆ ਸਾਨੂੰ ਇਹ ਬਾਤ ਆਉਂਦੀ ਕਰਕੇ ਸੌਖੀ ਸਮਝਦੇ ਆ, ਓਦਾਂ ਸਾਡੇ ਸਾਹਮਣੇ ਕੋਈ ਕਹਿ ਜਾਏ ਫਿਰ ਸਾਨੂੰ ਨਹੀਂ ਆ ਸਕਦੀ। ਅਕਬਰ ਜਹਾਂ ਪਨਾਹ ਆ ਇੱਕ ਲਕੀਰ ਬਲੈਕ ਬੋਰਡ ਤੇ ਬਾਤੀ ਆ, ਇਹਨੂੰ ਕੱਟਣਾ ਨਹੀਂ, ਇਹਨੂੰ ਵੱਢਣਾ ਨਹੀਂ, ਇਹਨੂੰ ਰੱਬ ਨੇ ਕਰਨਾ, ਇਹਨੂੰ ਛੋਟੀ ਕਰਕੇ ਦਿਖਾ। ਮੈਨੂੰ ਤੇ ਆਇਆ ਕੋਈ ਨੀ, ਤੇਰੀ ਉਡੀਕ ਵਿਚ ਬੈਠਾ। ਬੀਰਬਲ ਕਹਿਣ ਲੱਗਾ ਵਾਹ ਅਕਬਰ ਤੈਨੂੰ ਕਿਹਨ ਬਾਦਸ਼ਾਹ ਬਣਾ ਦਿੱਤਾ। ਕਿਉਂਕਿ ਉਹਨਾਂ ਦਾ ਆਪਸ ਵਿਚ ਬਹੁਤ ਕਲੋਲ ਸੀ ਨਾ, ਇਸ ਲਈ ਕਹਿਣ ਲੱਗੇ ਮੈਂ ਤਾਂ ਪਰੇਸ਼ਾਨ ਇਸ ਗੱਲ ਤੋਂ ਵੀ ਤੈਨੂੰ ਬਾਦਸ਼ਾਹ ਕਿਹਨ ਬਣਾ ਦਿੱਤਾ। ਖੈਰ ਅਕਬਰ ਸੁਲਾਹ ਕੋਲ ਬਾਦਸ਼ਾਹ ਸੀ, ਸਾਸਨ ਬਹੁਤ ਵਧੀਆ ਇਨਸਾਨ ਸੀਗਾ। ਉਹ ਕਹਿਣ ਲੱਗਾ ਜਹਾਂ ਪਨਾਹ ਕੋਈ ਚਾਕ ਚੂਕ ਲਿਆ, ਮੈਂ ਛੋਟੀ ਕਰ ਦਿੰਦਾ। ਉਹ ਕਹਿੰਦੇ ਇਹਨੂੰ ਕੱਟਣਾ ਵੱਢਣਾ ਨਹੀਂ, ਇਹਨੂੰ ਮਟੇਣਾ ਨਹੀਂ, ਰੱਬ ਨਹੀਂ ਕਰਨਾ। ਕਹਿੰਦੇ ਚਾਕ ਮੰਗਵਾ, ਉਹਨੂੰ ਚਾਕ ਮੰਗਾਇਆ, ਨਾਲ ਉਹਨੂੰ ਵੱਡੀ ਲਕੀਰ ਖਿੱਚ ਦਿੱਤੀ ਉੱਪਰ। ਕਹਿੰਦੇ ਕਿਹੜੀ ਛੋਟੀ ਹੈ ਜੀ? ਅਕਬਰ ਕਹਿਣ ਲੱਗਾ ਉਹੀ ਜਿਹੜੀ ਪਹਿਲਾਂ ਬਾਈ ਸੀ, ਇਹਨੂੰ ਕੱਟਣਾ ਵੱਢਣਾ ਨਹੀਂ ਸੀ। ਇਸ ਲਈ ਆਪਣੀ ਜ਼ਿੰਦਗੀ ਦੀ ਲਕੀਰ ਵੱਡੀ ਬਾਹ ਦਿਓ, ਅਗਲੇ ਦੀ ਆਪ ਹੀ ਛੋਟੀ ਹੋ ਜਾਏਗੀ। ਅਸੀਂ ਯਤਨ ਕਰਦੇ ਹਾਂ ਆਪਣੀ ਲਕੀਰ ਵੱਡੀ ਬਾਹਦੇ, ਕੋਈ ਨੀ ਅਗਲੇ ਦੀ ਕੱਟ ਵੱਢ ਕਰਕੇ ਛੋਟੀ ਕਰਨੇ ਚਾਹੁੰਦੇ ਹਾਂ। ਨਹੀਂ ਨਹੀਂ, ਐਸੀ ਬਾਤ ਨਹੀਂ ਨਾ, ਆਪਣੀ ਲਕੀਰ ਤਾਂ ਬਾਹਣੀ ਹੈ। ਮੈਂ ਰਾਜਾ ਸਾਹਿਬ ਦੇ ਸਾਰੇ ਜੀਵਨ ਦਾ ਇੱਕ ਤੱਤ ਇੱਕ ਗੀਤ ਵਿੱਚ ਕਹਿਣ ਲੱਗਾ। ਉਹ ਕਹਿੰਦੇ ਨੇ ਵੀ ਪ੍ਰਭੂ ਸਿਮਰਨ ਕਰੋ, ਜਿਹੜਾ ਅਸੀਂ ਕਰਦੇ ਨੇ। ਰਾਜਾ ਸਾਹਿਬ ਦਾ ਆਪਣਾ ਖਾਣ ਹੈ, ਕਹਿਣ ਹੈ, ਹੁਕਮ ਹੈ ਵੀ ਪ੍ਰਮਾਤਮਾ ਦਾ ਸਿਮਰਨ ਕਰੋ, ਪ੍ਰਮਾਤਮਾ ਤੋਂ ਬਗੈਰ ਸਭ ਧੰਦੇ ਝੂਠੇ ਨੇ। ਅਗਲੀ ਗੱਲ, ਨਾਮ ਦੀ ਮਹਿਮਾ ਕੋਈ ਕੋਈ ਜਾਣਦਾ, ਵਿਰਲਾ ਜਾਂਦਾ। ਬੋਟਨ ਮੈਂ ਨਾਨਕ ਕਹੂ ਨਾਰਾਇਣ ਜੈ ਚੀਤ, ਤੇ ਨਾਮ ਤੋਂ ਬਗੈਰ ਜਿਵੇਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕਿਹਾ ਹੈ, ਆਖਿਆ ਹੈ, ਫਰਮਾਨ ਕੀਤਾ ਕਿ ਨਾਮ ਬਿਨਾਂ ਬਹੁ ਡੁੱਬੇ ਸਿਆਣੇ। ਐਸੀ ਇੱਕ ਬਾਤ ਕਹਿੰਦੇ ਨੇ ਰਾਜਾ ਜੀ, ਐਸੀ ਕਰਨੀ ਤੁਹਾਡੇ ਹਿੱਸੇ ਆਈ ਹੈ ਕਿ ਅੰਤਰ ਬਾਤ ਬਾਹਰ ਪਿਆਰਾ ਤੁਹਾਨੂੰ ਦਿਸਣਾ ਚਾਹੀਦਾ ਹੈ। ਅੰਤਰ ਬਾਹਰ, ਬਾਹਰ ਦਿਸੇ ਅੰਦਰ ਦਿਸੇ ਪ੍ਰਮਾਤਮਾ, ਤੇ ਮਨ ਮੰਦਰ ਵਿੱਚ ਉਸ ਨੂੰ ਵਸਾ ਲਓ। ਰਾਜਾ ਸਾਹਿਬ ਦੇ ਬਚਨਾਂ ਮੈਂ ਤਰਜਮਾ ਕਰ ਰਿਹਾ, ਮਨ ਮੰਦਰ ਵਿੱਚ ਉਹਨਾਂ ਨੂੰ ਵਸਾ ਲਓ ਤੇ ਘਰ ਬਾਹਰ ਉਹਨਾਂ ਦਾ ਪ੍ਰਵਾਸਾ ਸਮਝੋ ਪ੍ਰਮਾਤਮਾ ਦਾ। ਜਿਹਨੂੰ ਕਹਿੰਦੇ ਨਾ ਘਰ ਬਾਹਰ ਤੇਰਾ ਪ੍ਰਵਾਸਾ, ਤੂੰ ਜਨ ਕੇ ਹੈ ਸੰਗ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ, ਹਰ ਰੰਗ ਜਨ ਕੋ ਪ੍ਰਭ ਆਪਣੇ ਘਰ ਤਾਣ, ਐਸਾ ਉਹ ਤੇ ਵਿਸ਼ਵਾਸ ਰੱਖੋ। ਅਗਲਾ ਬਚਨ ਹੈ ਜੀ, ਕਲੀ ਕਾਰ ਵਿੱਚ ਉਹ ਤਾਰਨ ਵਾਲੇ ਨੇ ਰਾਜਾ ਸਾਹਿਬ ਜੀ, ਇਹ ਜਿਨ੍ਹਾਂ ਨਾਲ ਗੁਜ਼ਰੀਆਂ ਨਾ ਉਹ ਮੇਰੇ ਨਾਲ ਬਹੁਤ ਬਿਹਤਰ ਜਾਣਦੇ ਨੇ। ਉਹ ਤਾਰਨ ਹਾਰੇ ਨੇ ਔਰ ਸਾਡੀ ਆਕਵਤ, ਸਾਡਾ ਲੋਕ ਪਰਲੋਕ ਉਹ ਸਵਾਰਨ ਵਾਲੇ ਨੇ। ਪ੍ਰਭੂ ਆਪਣੇ ਨੂੰ ਆਪਣੇ ਅੰਦਰ ਵਸਾ ਲਵੋ ਤੇ ਉਹਦੇ ਨਾਲ ਗੱਲਾਂ ਕਰੋ। ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਕਹਿੰਦਿਆਂ ਜੀਵ ਨੂੰ ਇੱਕ ਐਸਾ ਸਵਾਦ ਆਏਗਾ, ਲੁਤਫ ਆਏਗਾ, ਇਹ ਲੁਤਫ ਅੰਦੋਜ਼ ਹੋ ਜਾਏਗੀ ਤੇ ਐਸਾ ਆਲਮ ਛਾਂ ਦੇਖ ਕੇ ਆਪ ਨੂੰ ਖੁਦ ਮਹਿਸੂਸ ਹੋਏਗਾ। ਸੱਸ ਭਜਨ, ਆਪ ਨੂੰ ਖੁਦ ਮਹਿਸੂਸ ਹੋਏਗਾ ਕਿ ਪਿਆਰਾ ਸਾਡੇ ਹਿਰਦੇ ਵਿੱਚ ਆ ਵਸਿਆ ਹੈ। ਖੇਚਲ ਕਰੋ, ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਇਸ ਗੀਤ ਨੂੰ ਸਰਵਣ ਕਰੋ ਤੇ ਉਸ ਤੋਂ ਬਾਅਦ ਸਮਾਪਤੀ ਕਰੀਏ ਜੀ।

ਸਮਾਪਤੀ ਹੈ ਸ਼ਾਸਨ ਦੀ। ਪਰ ਮੇਰਾ ਚਿਤ ਕਰਦਾ ਹੈ ਕਿ ਇਹ ਸਤਰਾਂ ਤੇ ਤੁਹਾਨੂੰ ਸਮਝ ਆ ਗਈਆਂ ਤੇ ਜ਼ਿਹਨ ਵਿਚ ਬੈਠ ਗਈਆਂ, ਤੁਸੀਂ ਕਿਰਪਾ ਕਰਕੇ ਹੌਲੀ ਹੌਲੀ ਇਸ ਦੇ ਨਾਲ ਹੀ

Thank you.

Yine kulda da sana sana kendin şakti. ਨਿਰੰਕਾਰ ਦੀ ਸ਼ਕਤੀ ਤ੍ਰੇਤੇ ਯੁਗ ਦੇ ਅਵਤਾਰ ਭਗਵਾਨ ਰਾਮ ਚੰਦਰ ਜੀ 14 ਸਾਲ ਦੁਆਪੁਰ ਯੁਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ 16 ਸਾਲ ਲੈ ਕੇ ਆਏ ਪਰ ਨਿਰੰਕਾਰ ਦੀ ਸਾਰੀ ਸ਼ਕਤੀ ਦਾ ਮਾਲਿਕ ਪਿਆਰ ਨਾਲ ਸਾਰੇ ਆਖੋ ਬਾਣੀ ਵਿੱਚ ਹੈ ਅਨੰਤ ਕਲ ਇਹਦੀ ਗਿਣਤੀ ਮਿਣਤੀ ਕੋਈ ਨਹੀਂ ਜਿਸ ਤਰ੍ਹਾਂ ਵਾਹਿਗੁਰੂ ਬੇਅੰਤ ਹੈ ਉਸਦੀ ਸ਼ਕਤੀ ਵੀ ਬੇਅੰਤ ਹੈ ਉਸ ਸ਼ਕਤੀ ਨੂੰ ਲੈ ਕੇ ਅਰਸ਼ਾਂ ਤੋਂ ਹਰਸ਼ਾਂ ਤੇ ਮਾਤ ਲੋਕ ਦੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਆਪ ਨਿਰੰਕਾਰ ਮੇਰਾ ਧੰਨ ਗੁਰੂ ਨਾਨਕ ਪਾਤਸ਼ਾਹ ਬਣ ਕੇ ਸਾਹਿਬਾਂ ਨੇ ਤੱਕਿਆ ਸੰਸਾਰ ਰੋਗੀ ਹੈ ਮਾਤ ਲੋਕ ਦੇ ਰਹਿਣ ਵਾਲੇ ਇਨਸਾਨ ਸਾਰੇ ਰੋਗੀ ਕਿਸੇ ਨੂੰ ਕੋਈ ਦੁੱਖ ਹੈ ਕਿਸੇ ਨੂੰ ਕੋਈ ਦੁੱਖ ਤੋ ਜਦ ਦੀ ਹਾਲਤ ਨੂੰ ਤੱਕ ਕੇ ਹਜ਼ੂਰ ਤੁਰ ਅੱਜ ਜਾ ਰਹੇ ਹਨ ਜਾ ਰਿਹਾ ਹੈ ਸੱਚਾ ਵੈਦ ਅਰੋਗੀ ਮਨਾਂ ਨੂੰ ਆਰੋਗ ਕਰਨਾ ਦੁਖੀ ਜਨਤਾ ਨੂੰ ਸੁੱਖ ਦੇਣਾ ਹਉਮੈ ਰੋਗ ਮਾਨੁਖ ਕੋ ਦਿੰਦਾ ਕਾਮ ਰੋਗ ਮੈਂਗਲ ਬਸਤੀ ਨਾ ਦ੍ਰਿਸ਼ਟ ਰੋਗ ਪਚ ਮੂਏ ਪਤੰਗਾ ਨਾਦ ਰੋਗ ਖਪ ਗਏ ਪੁਰੰਗਾ ਅਗਰ ਕਹਿੰਦੇ ਜੋ ਜੋ ਦੀਸ ਹੈ ਸੋ ਸੋ ਰੋਗੀ ਹਰ ਕੋਈ ਰੋਗ ਜੋ ਜੋ ਦੀਸ ਹੈ ਸੋ ਸੋ ਰੋਗੀ ਬਾਲੀ ਰੋਵੇ ਨਾਏ ਭਤਾਰ ਨਾਨਕ ਦੁਖੀਆ ਕਿਸੇ ਨੂੰ ਕੋਈ ਦੁੱਖ ਲੱਗਾ ਹੈ ਕਿਸੇ ਨੂੰ ਕੋਈ ਜਿਹਦੇ ਕੋਲ ਮਾਇਆ ਨਹੀਂ ਹੈ ਉਹ ਵੀ ਦੁਖੀ ਤੇ ਕਈਆਂ ਕੋਲ ਬਹੁਤੀ ਆ ਗਈ ਹੈ ਉਹ ਵੀ ਦੁਖੀ ਜਿਹਦੇ ਕੋਲ ਮਾਇਆ ਨਹੀਂ ਉਹ ਵੀ ਰਾਤ ਦਿਨ ਹਾਏ ਮਾਇਆ ਦੀ ਕਲਪਨਾ ਤੇ ਜੇ ਕਿਸੇ ਕੋਲ ਬਹੁਤੀ ਆ ਗਈ ਹੈ ਉਹ ਵੀ ਅਜੁਰ ਬਾਣੀ ਫਰਮਾਉਂਦੇ ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ ਜਿਹਦੇ ਕੋਲ ਨਹੀਂ ਉਹ ਮਾਇਆ ਚਾਹੁੰਦੇ ਤੇ ਜੇ ਕਿਸੇ ਕੋਲ ਬਹੁਤੀ ਆ ਗਈ ਹੈ ਉਹਨੂੰ ਨੀਂਦ ਨਹੀਂ ਆਉਂਦੀ ਕਿ ਕਿਧਰੇ ਮਾਇਆ ਦੇ ਲਾਲਚ ਚੋਰ ਆ ਕੇ ਮੇਰਾ ਸਿਰ ਹੀ ਨਾ ਵੜ ਦੇ ਉਹਨੂੰ ਰਾਤੀ ਨੀਂਦ ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜੀ ਸੋ ਫਿਰੇ ਔਰ ਬੰਤਾ ਜਿਹਦੇ ਕੋਲ ਨਹੀਂ ਉਹ ਵੀ ਦੁਖੀ ਜਿਹਦੇ ਕੋਲ ਹੈ ਉਹ ਵੀ ਜਿਹਦੇ ਘਰ ਪੁੱਤਰ ਨਹੀਂ ਹੈ ਉਹ ਵੀ ਦੁਖੀ ਰਾਤ ਦਿਨ ਅਰਦਾਸਾਂ ਕਰਦਾ ਵਾਹਿਗੁਰੂ ਮੈਨੂੰ ਪੁੱਤਰ ਦੀ ਦਾਤ ਪਰ ਕਈ ਪੁੱਤਰਾਂ ਤੋਂ ਵੀ ਤੰਗ ਕਹਿ ਜਿਹਦੇ ਘਰ ਪੁੱਤਰ ਨਹੀਂ ਉਹ ਵੀ ਦੁਖੀ ਤੇ ਜੇ ਪੁੱਤਰ ਨਲਾਇਕ ਹੋ ਗਿਆ ਮਾਤਾ ਪਿਤਾ ਤੰਗ ਦੁਖੀ ਜਿਹਦੇ ਘਰ ਹੈ ਉਹ ਵੀ ਦੁਖੀ ਜਿਹਦੇ ਘਰ ਕੋਈ ਚੌਧਰ ਤੇ ਮਾਨ ਵਡਿਆਈ ਵਾਸਤੇ ਧਰਮ ਦਾ ਸਾਰੀ ਜੋ ਜੋ ਦਿਸ ਹੈ ਸੋ ਸੋ ਰੋਗੀ ਕਿਸੇ ਨੂੰ ਤਨ ਦਾ ਰੋਗ ਲੱਗਾ ਕਿਸੇ ਨੂੰ ਮਨ ਦਾ ਰੋਗ ਲੱਗਾ ਪਰ ਆਰੋਗ ਕੌਣ
इस दुनिया में आरोप पाने तो हजूर फरमाते मालिक जो जो दिशा सो सो रोगी रोग रहित मेरा सतगुरु आरोग सतगुरु आरोग कौन है प्यार न सारे आखो तन गुरु नानक अज आरोग दाता दुनिया नो आरोग करने वास्ते जा रहे पिछे मरदाना मोडे ते रवाब भरे सोचा ते दलीला तुरिया जा मरदाना सोचता है पता नहीं मालिक किधर का काफी समय हो गए तुरे ही जाते उन्होंने लोग बुरा भी कह मंदा भी कह पर वो अपने सच्चे रस्ते पे चल देंगे पर दादा उदास ना हो मरदानिया काबर ना तू कहो मेरा निरंकार एदा भी पलट मरदाने ने कि हमारा इस पापी का पलट जे मेरा बोले रब सुनदा हो मैं तो कहांगा इस संकारी नू रब उथे बारे जिथे पानी ना नसीब हो ना हो मरदाने तू कीर्तन करना तेरी रचना ते गुरबाणी का वास है जिथे गुरबाणी का वास है उथे निरंकार का वास है प्रधानी कहो मेरा निरंकार एदा भी भला बाबा एदा भला हजूर कह लगे हाँ प्रधानी तू कहो मेरा वाहिगुरु एदा भी भला बुरे नाल सब बुरी करेंगे माफ करन के सियाने बुरे नाल फिर नेकी करनी ए गुरु नानक ने प्रधानी साडा तीजा वचन है मोड़ ना तू ही कहो मेरा निरंकार एदा भला करे ते मेरे सिख भी वाहिगुरु अगे अरदास करिया करनगे ते की कहणगे नानक नाम चढ़दी कला तेरे पाणे सरबत सरबत दा भला पगड़ वाला दुनिया च कोई आया तो मेरा धन गुरु नानक साहब सारिया का साहबा ने बाणी किया सबे जी संभाल सबे जी संभाल अपनी मेहनत गुरु ने सारिया का पलन गुरु नानक क्यों वड्डा है धन गुरु नानक पातशाह क्यों सारिया तो वड्डा है तेरी सास संग धन गुरु नानक पातशाह जी ने सारिया नाल प्यार कर आओ तेरी पढ़ी

ਸਾਰੇ ਤੋਂ ਵੱਡਾ ਗੁਰੂ ਹੈ। ਕਿਉਂ ਵੱਡਾ ਹੈ? ਇਹ ਪਿਆਰੀ ਸਾਧ ਸੰਗਤ, ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਅੰਦਰ ਬਹੁਤੀ ਗਰੀਬੀ, ਨਿਮਰਤਾ। ਦੁਨੀਆਂ ਕਿਹੜੀ ਚੀਜ਼ ਦਾ ਪੂਜਨ ਹੈ? ਕਿਸੇ ਜਾਤ ਦਾ, ਕਿਸੇ ਪਾਤ ਦਾ, ਕਿਸੇ ਭੇਖ ਦਾ ਪੂਜਨ ਹੈ? ਨਹੀਂ, ਨਿਮਰਤਾ ਦਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਤੇ ਨਹੀਂ ਕਿਹਾ ਕਿ ਮੈਂ ਰੱਬ ਹਾਂ, ਮੈਂ ਗੁਰੂ ਹਾਂ। ਗੁਰੂ ਨਾਨਕ ਪਾਤਸ਼ਾਹ ਤਾਂ ਆਪਣੇ ਆਪ ਨੂੰ ਨਾਨਕ ਵਿਚਾਰਾ ਪਿਆ ਕਹਿੰਦੇ, ਨਾਨਕ ਗਰੀਬ ਪਿਆ ਕਹਿੰਦਾ, ਨਾਨਕ ਸਾਧ ਪਿਆ ਕਹਿੰਦਾ। ਜਿੱਥੇ ਬਹੁਤੀ ਨਿਮਰਤਾ, ਉੱਥੇ ਮਾਲਕ ਦੀ ਬਖਸ਼ਿਸ਼ ਵੀ ਜਾਏਗਾ। ਇਸ ਵਾਸਤੇ ਗੁਰੂ ਨਾਨਕ ਨੀਵੀਂ ਥਾਂ ਤੇ ਪਾਣੀ ਆਪਣੇ ਆਪ ਆ ਗਿਆ, ਆਪਸ ਤੋਂ ਜੋ ਜਾਣੇ ਨੀਚਾ ਸੌ ਗਰੀਏ। ਹਜ਼ਰਤ ਈਸਾ ਨੇ ਕਿਹਾ ਹੈ ਈਸਾਈਆਂ ਨੂੰ, ਜੇ ਕਿਸੇ ਨੇ ਰੱਬ ਨੂੰ ਮਿਲਣਾ ਹੈ ਤਾਂ ਪਹਿਲੇ ਮੈਨੂੰ ਮਿਲੇ, ਮੈਂ ਰੱਬ ਦਾ ਦਰਵਾਜ਼ਾ। ਹਜ਼ਰਤ ਈਸਾ ਨੇ, ਮੈਂ ਰੱਬ ਦਾ ਦਰਵਾਜ਼ਾ, ਆਪਣੇ ਆਪ ਨੂੰ ਰੱਬ ਦਾ ਗੇਟ ਕੇ ਬਾਈਬਲ ਚ ਲਿਖਿਆ। ਹਜ਼ਰਤ ਮੁਹੰਮਦ ਆਪਣੇ ਆਪ ਨੂੰ ਪੈਗੰਬਰ ਕਹਿ ਕੇ ਤੇ ਕਹਿੰਦਾ ਮੇਰੀ ਉਮਤ ਮੇਰੀਆਂ ਭੇਡਾਂ। ਪਰ ਗੁਰੂ ਨਾਨਕ ਨੇ ਕਿਤੇ ਨਹੀਂ ਕਿਹਾ ਕਿ ਮੈਂ ਗੁਰੂ ਤੇਰਾ ਧੰਨ। ਗੁਰੂ ਨਾਨਕ ਪਾਤਸ਼ਾਹ ਫਿਰ ਕੀ ਕਰਦਾ ਹੈ? ਜੇ ਕੋਈ ਵਿਛੜਿਆ ਹੋਇਆ ਸਾਈ ਤੂੰ ਮਿਲ ਜਾਂਦਾ, ਟੁੱਟਾ ਹੋਇਆ ਮਿਲਦਾ ਹੈ ਇਨਸਾਨ, ਤਾਂ ਸਾਹਿਬ ਜੀ ਨੂੰ ਪਿਆਰ ਨਾਲ ਕਹਿੰਦੇ ਆ ਬਾਈ ਤੈਨੂੰ ਵਾਹਿਗੁਰੂ ਨਾਲ ਜੋੜ ਦਿੱਤੀ। ਵਾਹਿਗੁਰੂ ਅੱਜ ਵੀ ਜੋੜਨ ਵਾਸਤੇ ਮਰਦਾਨੇ ਨੂੰ ਕਹੇ, ਮਰਦਾਨਿਆਂ ਕਹੋ ਮੇਰਾ ਨਿਰੰਕਾਰ, ਇਹਦਾ ਵੀ ਪਹਿਲਾਂ। ਮਰਦਾਨੇ ਨੇ ਮਾੜਾ ਜਿਹਾ ਮੂੰਹ ਬਣਾ ਕੇ ਕਿਹਾ, ਉਹ ਘੋੜੇ ਤੇ ਜਾਣ ਵਾਲੇ ਘੋੜ ਸਵਾਰ, ਮੇਰਾ ਤਾਂ ਚਿੱਤ ਨਹੀਂ ਕਰਦਾ, ਪਰ ਕੀ ਕਰਾਂ, ਬਾਬਾ ਮੁੜ ਮੁੜ ਪਿਆ ਕਹਿੰਦਾ ਹੈ ਉਹ ਜਾਣੇ ਤੇਰਾ ਵੀ ਭਲਾ। ਇੱਧਰ ਘੋੜੇ ਨੂੰ ਭਜਾਈ ਜਾਂਦਾ ਨਿਰੰਕਾਰ ਦੀ ਨੇ, ਘੋੜੇ ਨੇ ਠੁੱਡਾ ਲਿਆ, ਘੋੜਾ ਡਿੱਗ ਪਿਆ, ਡਿੱਗਦਿਆਂ ਘੋੜੇ ਦੇ ਪ੍ਰਾਣ ਨਿਕਲ, ਇਹਨੂੰ ਵੀ ਚੋਟ ਲੱਗੀ, ਉੱਠੇ ਬੜਾ ਘਾਬਰੇ। ਇਹ ਕੀ ਹੋਇਆ? ਚੰਗਾ ਭਲਾ ਘੋੜਾ ਸੀ, ਡਿੱਗਦਿਆਂ ਹੀ ਮਰ ਗਏ, ਹੁਣ ਕੀ ਕਰਾਂ? ਫਿਰ ਇਸਨੇ ਕੀ ਕੀਤਾ? ਮੋਏ ਘੋੜੇ ਤੋਂ ਕਾਸ਼ੀ ਲਾ ਕੇ ਸਿਰ ਤੇ ਰੱਖੀ। ਇਹਦਾ ਨਾਮ ਸੀ ਕਰੋੜੀਆ ਸ਼ੇਰ, ਕਰੋੜਾਪਤੀ ਸੀ। ਮਾਇਆ ਦੇ ਕੋਲ ਬੜੀ ਸੀ ਪਰ ਸ਼ੂਮ ਬੜਾ ਸੀ। ਸ਼ੂਮ ਦੀ ਅਵਸਥਾ ਕਿਸੇ ਨੇ ਬਿਆਨ ਕੀਤੀ ਹੈ, ਕਿਰਪਨ ਪੁੱਛੇ ਸ਼ੂਮ ਸੇ ਤੁਮ ਕਿਉਂ ਭਇਆ ਹੈਰਾਨ। ਸ਼ੂਮ ਨੂੰ ਕਿਸੇ ਨੇ ਪੁੱਛਿਆ ਵੀ ਹੈਰਾਨ ਕਿਉਂ ਹੈ ਅੱਜ, ਜਾਂ ਕੁਝ ਤੇਰਾ ਧਨ ਗਿਆ, ਜਾਂ ਕੁਝ ਕੀ ਆ ਦਾਨ? ਸ਼ੂਮ ਕਹਿਣ ਲੱਗਾ ਨਹੀਂ, ਨਾ ਕੁਝ।

ਹਜ਼ੂਰ ਕਹਿਣ ਲੱਗੇ ਮਰਦਾਂ ਨੇ ਕੀ ਗੱਲ ਹੈ, ਕਾਲਾ ਪੈ ਗਏ ਆਖਿਆ ਉਹ ਵੇਖੋ ਜਿਹਨੇ ਮੈਨੂੰ ਠੁੱਡਾ ਮਾਰਿਆ ਸੀ ਤੇ ਤੁਹਾਨੂੰ ਪੁਰਾਈਆ ਕਿਹਾ ਸੀ, ਆ ਰਹੇ ਪਤਾ ਨੀ ਘੋੜਾ ਕਿਧਰ ਗਿਆ, ਕਾਠੀ ਸਿਰ ਤੇ ਚੁੱਕੀ ਆਉਣ। ਅਦੂਰ ਕਹਿਣ ਲੱਗੇ ਮਰਦਾਨੇ ਆਉਣ ਦੇ, ਮਰਦਾਨੇ ਨੇ ਕਿਹਾ ਮਹਾਰਾਜ ਅੱਗੇ ਮੈਂ ਤੁਹਾਡਾ ਹੁਕਮ ਮੰਨੇ ਤੇ ਹੁਣ ਤੁਸੀਂ ਮੇਰੀ ਬੇਨਤੀ ਮੰਨੋ। ਮਰਦਾਨੇ ਕਹੋ ਕੀ ਕਹਿੰਦਾ, ਮਰਦਾਨੇ ਨੇ ਕਿਹਾ ਮਹਾਰਾਜ ਇਹ ਹੈ ਕੱਲਾ ਤੇ ਆਪਾਂ ਸੁੱਖ ਨਾਲ ਹਾਂ ਤਿੰਨ, ਜੇ ਤੁਸੀਂ ਤੇ ਭਾਈ ਬਾਲਾ ਇਹਦੀਆਂ ਕਦੇ ਬਾਹਾਂ ਫੜ ਲਓ ਨਾ ਤਾਂ ਮੈਂ ਰਬਾਬ ਦੀਆਂ ਦੋ ਠੋਕਰਾਂ ਦੇ ਸਿਰ ਚ ਮਾਰ ਕੇ ਬਦਲਾ ਹੀ ਲੈ ਲਵਾਂ ਆਖੋ ਸ੍ਰੀ ਵਾਹਿ। ਪਰ ਹਜ਼ੂਰ ਕਹਿਣ ਲੱਗੇ ਨਾ ਉਹ ਮਰਦਾਨੇ ਰਬਾਬ ਮਾਰਨ ਵਾਸਤੇ, ਰਬਾਬ ਦੇ ਵਿੱਚ ਸ਼ਬਦ ਦਾ ਤੀਰ ਬਣ, ਮਰਦਾਨੇ ਮਾਰ ਕੋਈ ਤੀਰ ਅਣਿਆਲਾ ਆ ਗਿਆ ਪੰਛੀ ਕੇਰੇ ਵਿੱਚ। ਮਰਦਾਨੇ ਨੇ ਕਿਹਾ ਮਹਾਰਾਜ ਜੇ ਇਹ ਗੱਲ ਹੈ ਤਾਂ ਆਪ ਕਿਰਪਾ ਕਰੋ, ਕੀ ਪਤਾ ਮੇਰਾ ਤੀਰ ਖਤਾ ਕਰ ਗਿਆ, ਆਪ ਬਖਸ਼ ਸੱਚ। ਮਰਦਾਨੇ ਫਿਰ ਰਬਾਬ ਚ, ਮਰਦਾਨੇ ਨੇ ਰਬਾਬ ਚੁੱਕੀ, ਰਬਾਬ ਦੀਆਂ ਤਾਰਾਂ ਤੇ ਮਰਦਾਨੇ ਦੀਆਂ ਕੋਮਲ ਕੋਮਲ ਉਂਗਲਾਂ ਚਲੀਆਂ, ਕੋਈ ਇਲਾਹੀ ਨਾਮ ਚਲੀਏ ਤੇ ਇਧਰੋਂ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਿੱਠਾ ਗਲਾ ਖੁੱਲਿਆ, ਕਰੋੜੀਆਂ ਨੇੜੇ ਆ ਚੁੱਕਾ ਸੀ, ਸਾਹਿਬਾਂ ਨੇ ਮੁਖਾਤਮ ਹੋ ਕੇ ਤੱਕਿਆ ਤੇ ਫਿਰ ਪਿਆਰ ਨਾਲ ਇਹ ਸਭ ਦੀ ਕੀ ਹੈ।

ਸਾਰੇ ਨੇ ਵਾਹਿਗੁਰੂ ਜੀ ਤੇਰੀ ਸਾਧ ਸੰਗਤ ਦਾਸ ਅੱਗੇ ਵੀ ਬੇਨਤੀ ਕਰਦਾ ਜੇ ਵਾਹਿਗੁਰੂ ਨਾ ਕਹੀਏ ਤਾਂ ਘਾਟਾ ਪੈ ਜਾਏਗਾ, ਵਾਹਿਗੁਰੂ ਕਹਿਣ ਨਾਲ ਤਾਂ ਸੁਰਤ ਵਾਹਿਗੁਰੂ ਨਾਲ ਜੁੜ ਜਾਏਗੀ। ਆਇ ਤੇਰੀ ਪੜ੍ਹੀਏ ਨਾ ਸਾਰੇ।

ਪਰ ਸਾਡੇ ਕੋਲੋਂ ਵੀ ਅਨੇਕਾਂ ਫੁੱਲ ਤੋਂ ਆਓ ਸਾਰੇ ਅੱਲਾ ਜਿਸਨੇ ਧਰਤੀ ਨੂੰ ਪੁੱਟਿਆ ਉਹਨੂੰ ਪਾਣੀ ਮਿਲੀ ਜਿਸਨੇ ਖੋਜਿਆ ਹੈ ਉਹਨੂੰ ਮਾਲਕ ਲੱਭਿਆ ਜਿਸ ਨੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਧੰਨ ਗੁਰੂ ਨਾਨਕ ਪਾਤਸ਼ਾਹ।

You're listening to SeekNet Radio, broadcasting live.

ਮੈਂ ਚੰਦ ਧੋ ਕਰੋੜੀ ਚਤਨਾ ਮੈਂ ਸਿੰਧ ਸੁਨਾਰ ਮੈਂ ਚਾ ਡਾਣੇ ਆਕਾਸ਼ ਮੈਂ ਵੀ ਜੋਤ ਮਾਂ ਮਲਸੂਰ ਪੈਵੇ ਜਾਵੇ ਜਾਵੇ ਸਜੇ ਪੌਣ ਕੇ ਸਿੱਧੇ ਨਾਨਕ ਨੇ ਪੌ ਨਿਰੰਕਾਰ ਸੱਚੇ ਮੱਲਾ ਪਹਿਲਾ ਨਾਨਕ ਨੇ ਪੌ ਨਿਰੰਕਾਰ ਹੋ ਕੇ ਤੇਰਾ ਅਨੁਵਾਦ ਕਿੱਥੇ ਕਣ ਕਹਾਣੀਆਂ ਕਿੱਥੇ ਵੇਦ ਵਿਚਾਰ

ਜੇ ਆਖੇ ਸੇ ਤੂੰ ਹੈ ਜਾਣੇ ਤੇਰਾ ਮੇਰੀ ਸਾਹ ਨਾਨਕ ਭਗਤਾਂ ਮੁਕਸਰ।

ਸਿਆਣਾ ਮੁੱਖ ਸਾਰ ਨਾ ਜਾਣਾ ਹੋ ਚ ਪਾਇਆ ਹੋ ਮੈਂ ਕਰਨਾ ਜੰਦੋ ਪਾਇਆ ਹੋ ਮੈਂ ਪੁੱਜਿਆ ਤਾਂ ਦਰ ਸੁਜਿਆ ਗਿਆਨ ਹੋਣਾ ਕੱਖ ਸੁਜਿਆ।

0: bella bella bella bella bella bella bella bella bella bella bella bella bella bella bella bella bella bella bella bella ਸੁਮਤ ਜਾਣੇ ਨਾਨਕਾ ਸਰਾ ਮੇਰਾ ਜਨਤਾ
1: ਜਨਮ ਪਾਇ ਕੇ ਸੰਭਾਲੇ ਸਰਨਾ ਹੈ ਜਿਨ ਕਰਦੇ ਕਰਨਾ ਕੀਆ ਚਿੰਤਾ ਵਿਕਣੀ ਦਾ ਹੈ ਸੋ ਕਰਦਾ ਚਿੰਤਾ ਕਰੇ ਜਿਨ ਪਾਇਆ ਜਗ ਇਸ ਜੋ ਹਰੀ ਸਵਸਥ ਸੇ ਤਿਸ

ਬਿਲੰਬਤ ਰਹਿਦਾ ਪੰਜਾਬੀ ਠੇਕਾ ਜੋ ਕਹਿੰਦੇ ਆ ਅਜੇ ਵੀ ਪੁਸਤਕਾਂ ਵਿਚ ਲਿਖਿਆ ਮਿਲਦਾ ਹੈ, ਇਸ ਨੂੰ ਕਹਿੰਦੇ ਪੰਜਾਬੀ ਠੇਕਾ। ਜਦ ਇਸ ਨੂੰ ਥੋੜਾ ਜਾ ਤੇਜ਼ ਕਰ ਲਿਆ ਜਾਂਦਾ ਤੇ ਫਿਰ ਇਸੇ ਨੂੰ ਛੋਟੀ ਤਿੰਨ ਤਲ ਕਹਿੰਦੇ ਆ। ਉਸਦੇ ਅੰਦਰ ਇਹ ਸ਼ਬਦ ਰੀਤ ਹੈ ਔਰ ਸ਼ਬਦ ਰੀਤ ਵੀ ਇਹ ਪੁਰਾਣੀ ਚਲੀ ਆ ਰਹੀ ਹੈ।

ਇੱਥੇ ਸਿਰਫ ਮਤਲਬ ਰੱਖਣ ਬਾਣੀ ਪ੍ਰਚਾਰ ਬੈਂਕ ਦਾ ਪੁਲਾਉ ਹੋਗੇ ਆਗਿਆ ਹਜ਼ਾਰ ਮਕਰੂ ਅਨਿਲ ਸਿੰਘ ਦਾ ਬਲੋਕ ਆਪ ਨੇ ਸਥਾਨ ਬਲੋਕ ਦਾ ਮੈਂ ਹਾਜ਼ਰ ਰੱਖਣ ਸ਼ਰੀਰ ਰੱਖਣ ਜਮਾਏ ਸੁਖਸ਼ਾ ਨੂੰ ਕਬੂਲ ਕਰਨੇ ਫਤ ਖਾਲਸੇ ਕਾਰਜ ਕਰਨੇ ਉਲਟ ਕੁਲ ਕਮਾ ਫਤ ਲੈ ਬਾਬਾ ਜੀ ਪ੍ਰਗਟ ਬੈਠ ਕੇ ਬਖਸ਼ੂ ਵਾਹਿਗੁਰੂ ਜੀ ਕਾ ਖਾਲਸਾ।

the coast. Yawatani, Canada. Your Malta said,

ਪੰਚਮ ਲਗਾਉਣ ਨਾਲ ਇਸ ਸੂਰਜ ਕੌਸ ਬਣ ਜਾਂਦਾ ਔਰ ਜੋ ਕੌਸ ਜੋਗ ਰਾਗ ਦੇ ਨਾਲ ਕੌਸ ਮਿਲਾਪ ਦੇ ਨਾਲ ਜੋਗ ਕੌਸ ਬਣ ਜਾਂਦਾ ਹੈ।

Thank you.

टोटल तीसरी पंक्ति।

ಯಾವ ಸಂಗತಿ ಮಾಡ

ਤੋਂ ਮੇਰਾ ਭਾਵ ਕਹਿਣਦਾ ਹੈ ਇਹ ਜਿਹੜੇ ਪ੍ਰਚਲਿਤ ਸ਼ਬਦ ਨੇ ਉਹ ਤਾਂ ਆਪਾਂ ਪੜ੍ਹ ਲੈਂਦੇ ਹਾਂ ਤੇ ਜਿਹੜੇ ਔਖੇ ਸ਼ਬਦ ਨੇ ਉਹ ਵੀ ਰਾਜੀ ਸਿੰਘਾਂ ਨੂੰ ਪੜ੍ਹਨੇ ਚਾਹੀਦੇ ਨੇ ਹਾਂਜੀ ਤੋ ਰਾਜੀ ਸਿੰਘਾਂ ਨੂੰ ਇੱਧਰ ਵੀ ਧਿਆਨ ਦੇਣਾ ਚਾਹੀਦਾ ਸੰਗਤਾਂ ਨੂੰ ਸਰਵਣ ਕਰਨਾ ਚਾਹੀਦਾ ਰਾਜੀ ਸਿੰਘਾਂ ਨੂੰ ਗਾਇਨ ਕਰਨਾ ਚਾਹੀਦਾ ਆਨੰਦ ਸਾਹਿਬ ਜਿਹੜਾ ਹੈ ਉਹ ਮਰਯਾਦਾ ਕਿਵੇਂ ਪੜ੍ਹਨ ਦੀ ਇਹ ਜੋਟੀਆਂ ਦੀ ਧਾਰਨਾ ਪੜ੍ਹ ਲੈਂਦੇ ਹਾਂ ਨਾ ਇਹ ਮਰਯਾਦਾ ਨਹੀਂ ਮਰਯਾਦਾ ਹੈ ਰਾਗ ਰਾਮਕਲੀ ਦੇ ਵਿੱਚ ਔਰ ਤਿੰਨ ਘਰ ਦੇ ਵਿੱਚ ਪੜ੍ਹਨਾ ਘਰ ਤੀਜਾ ਰਾਮਕਲੀ ਤੋ ਉਸ ਦਾ ਸਰੂਪ ਸਰਵਣ ਕਰੋ ਜਿਵੇਂ ਸਾਹਿਬ ਆਪ ਅਨੰਦ ਸਾਹਿਬ ਪੜ੍ਹ ਦਿੰਦੇ ਸੀ ਰਾਮਕਲੀ ਰਾਗ।

अंगीकारो करे तेरा

I don't know.

ਧੰਨ ਧੰਨ ਸਾਹਿਬ ਗੁਰੂ ਸਾਹਿਬ ਮਹਾਰਾਜ ਜੀ ਆਪ ਜੀ ਪਰਮ ਪਵਿੱਤਰ ਬਾਣੀ ਦੇ ਸਤਿਕਾਰ ਕਰਦੇ ਆਪ ਦੀ ਸੰਗਤਾਂ ਨੂੰ ਬੇਅੰਤ ਮੈਂ ਜ਼ਰੂਰੀ ਹੈ ਦਾਤਾ ਜੀ ਸਰਬੱਤ ਅੰਦਰ ਗੁਰੂ ਸਿੱਖੀ ਦਾਤਾ ਸੁਮਦਤ ਪਖਤੇ ਚੜ੍ਹਦਿਆਂ ਕਲਾ ਦੇ ਇਸ ਪ੍ਰਦੇਸ਼ ਵਿਖਿਆ ਕਰਿਆ।

0: ਜਗਤੇ ਮੁਕੋਜਨੇ ਕਿਹੜੀ ਛੁੱਟੀ ਨਾ
1: ਫਤਿਹ ਬੁਲਾਏ ਤੁਆ ਕਰੋ ਵਾਹਿਗੁਰੂ ਕਾ ਖਾਲਸਾ।

ਸਭ ਤੋਂ ਵੱਡਾ ਮੰਗਤਾ। ਪਰਮਾਤਮਾ ਦੇ ਖਜ਼ਾਨੇ ਕਦੇ ਖਤਮ ਨਹੀਂ ਹੁੰਦੇ ਔਰ ਇਸ ਮਨੁੱਖ ਦੇ ਕਦੇ ਭਰਦੇ ਨਹੀਂ ਹੈ, ਕਦੀ ਨਹੀਂ ਭਰਦੇ, ਖਤਮ ਹੀ ਰਹਿੰਦੇ ਨੇ, ਘਾਟੇ ਵੱਲ ਨੂੰ ਜਾਂਦੇ ਨੇ। ਭਾਵੇਂ ਲੱਖ ਯਤਨ ਕਰੇ ਕਿ ਕਾਰੂ ਮੰਗੂ ਮਾਇਆ ਦੇ ਗੰਜ ਜੋੜ ਲਵੇ, ਲੇਕਿਨ ਫਿਰ ਵੀ ਕਮੀ ਰਹਿੰਦੀ ਹੈ। ਇੱਕ ਸਿਆਣਾ ਬੰਦਾ ਕਹਿੰਦਾ, ਉਹ ਇਨਸਾਨ ਗੰਜੇ ਕਾਰੂ ਜਮ੍ਹਾਂ ਕਰਦੀ ਬਾਜ਼ ਤੇ, ਗਰਸ਼ਬੀ ਸੁਲਤਾਨ ਆਲੀ ਬਾਜ਼ ਤੇ, ਗਰ ਤੂੰ ਮੇਦਾ ਨੀ ਕਿ ਆਖਿਰ ਮੁਰਦ ਨੇ ਅਸਤ, ਤਾਂ ਕਿ ਆਮਦ ਜ਼ਿੰਦਗਾਨੀ ਬਾਜ਼ ਤੇ, ਤਾਂ ਕੀ ਹੋਇਆ। ਤੋ ਭਾਵ ਹੈ ਕਿ ਇਸਦੇ ਖਜ਼ਾਨੇ ਕਦੀ ਭਰਦੇ ਨਹੀਂ ਔਰ ਪਰਮਾਤਮਾ ਦੇ ਕਦੀ ਖਤਮ ਨਹੀਂ ਹੁੰਦੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਪਰਮਾਤਮਾ ਦੇ ਖਜ਼ਾਨੇ ਜਿਹੜੇ ਨਾ ਅਭੰਗਾਂ ਬਹਿਬੂਤੇ। ਤੋ ਇਸ ਇਨਸਾਨ ਨੂੰ ਪੁੱਤਰ ਚਾਹੀਦੇ ਨੇ, ਧੀਆਂ ਚਾਹੀਦੀਆਂ ਨੇ, ਇਹ ਮਾਣ ਮੰਗਦਾ ਹੈ, ਇਹ ਤਾਣ ਮੰਗਦਾ ਹੈ, ਇਹ ਸ਼ਕਤੀ ਮੰਗਦਾ ਹੈ, ਕੁਵਤ ਕੂਤ ਮੰਗਦਾ ਹੈ। ਇਸ ਨੂੰ ਸਭ ਪਦਾਰਥ ਦੁਨੀਆਂ ਦੇ ਚਾਹੀਦੇ ਨੇ, ਲੇਕਿਨ ਸਤਿਗੁਰੂ ਕਹਿੰਦੇ ਨੇ ਇਹ ਕੋਈ ਬਹੁਤ ਉੱਚੇ ਪਾਏ ਦੀ ਮੰਗ ਨਹੀਂ ਹੈ, ਬਹੁਤ ਵਧੀਆ ਮੰਗ ਨਹੀਂ ਹੈ। ਪਰਮਾਤਮਾ ਬਹੁਤ ਵੱਡਾ ਦਾਤਾ ਹੈ ਔਰ ਵਾਹਲ ਸ਼ਖਸੀਅਤ ਹੈ, ਉਹ ਵੱਡਾ ਦਾਤਾ ਹੈ ਔਰ ਉਸ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ। ਪਦਾਰਥ ਦਿੰਦਿਆਂ ਉਹ ਕਦੀ ਥੱਕਦਾ ਨਹੀਂ, ਵੱਡਾ ਦਾਤਾ ਤਿਲ ਨਾ ਤਮਾਏ। ਲੇਕਿਨ ਇਸ ਇਨਸਾਨ ਦੀ ਤਮਾ ਤ੍ਰਿਸ਼ਨਾ ਖਤਮ ਨਹੀਂ ਹੁੰਦੀ, ਉਹ ਤੇ ਵਾਹਲ ਸ਼ਖਸੀਅਤ ਹੈ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗਾਂ ਅੰਤਰ ਖਾਹੀ ਖਾਏ। ਇਸ ਲਈ ਸਤਿਗੁਰੂ ਇੱਕ ਹੋਰ ਜਗ੍ਹਾ ਬਚਨ ਕਰਦੇ ਹਨ, ਦੱਦਾ ਦਾਤਾ ਏਕ ਹੈ ਸਭ ਤੋਂ ਦੇਵਣ ਹਾਰ, ਦਿਨ ਦੇ ਤੋਟ ਨਾ ਆਵੇ ਅਗਣਿਤ ਭਰੇ ਭੰਡਾਰ। ਤੋ ਪਰਮਾਤਮਾ ਦੀਆਂ ਅਨੇਕਾਂ ਖੂਬੀਆਂ ਵਿੱਚੋਂ ਇੱਕ ਬਹੁਤ ਹੀ ਵੱਡੀ ਖੂਬੀ ਇਹ ਹੈ ਕਿ ਉਹ ਇਸ ਮੰਗ ਤੇ ਇਨਸਾਨ ਦੇ ਐਬ ਦੇਖਦਾ ਹੈ, ਔਗਣ ਦੇਖਦਾ ਹੈ, ਲੇਕਿਨ ਬਦਸਤੂਰ ਇਸ ਨੂੰ ਦੇਈ ਜਾਂਦਾ ਹੈ, ਸਦੀਆਂ ਤੋਂ ਦਿੰਦਾ ਹੈ, ਜੁਗਾਂ ਜੁਗੰਤਰਾਂ ਤੋਂ ਦਿੰਦਾ ਹੈ, ਦੁੱਖ ਦੇਖਦਾ ਹੈ,

ਉਹ ਇਸ ਦੇ ਐਬ ਔਰ ਦੋਖਨ ਦੇਖਦਾ ਹੈ ਲੇਕਿਨ ਦੇ ਹੀ ਜਾਂਦਾ ਹੈ। ਇਸ ਨੂੰ ਧਨ ਦੌਲਤ ਮਾਲੋ ਅਸਬਾਬ ਔਰ ਹੋਰ ਬਹੁਤ ਕੁਝ ਚਾਹੀਦਾ ਹੈ। ਇਹ ਠੀਕ ਹੈ, ਇਸ ਦੀਆਂ ਲੋੜਾਂ ਨੇ, ਇਸ ਦੀਆਂ ਜ਼ਰੂਰਤਾਂ ਨੇ, ਲੇਕਿਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹਕੀਕੀ ਸੱਚੀ ਔਰ ਸਭ ਤੋਂ ਉੱਤਮ ਤੇ ਸ੍ਰੇਸ਼ਟ ਮੰਗ ਇਹ ਹੈ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਜਾਂ ਫਿਰ ਮੰਗੋ ਰਾਮ ਤੇ ਇਕਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਂ। ਪਰ ਇਸ ਇਨਸਾਨ ਦੀ ਇੱਕ ਆਦਤ ਹੈ ਕਿ ਇਹ ਜਦੋਂ ਮੰਗਦਾ ਹੈ ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ, ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ ਤੇ ਦੂਸਰੀ ਚੀਜ਼ ਵਿੱਚ ਸਤਿਗੁਰੂ ਕਹਿੰਦੇ ਕਦੀ ਸੁੱਖ ਨਹੀਂ ਹੋ ਸਕਦਾ, ਖੁਸ਼ੀ ਨਹੀਂ ਹੋ ਸਕਦੀ, ਮੁਸਰਤ ਤੇ ਸ਼ਾਦਮਾਨੀ ਨਹੀਂ ਆ ਸਕਦੀ ਸਤਿਗੁਰਾਂ ਦਾ

கோவிந்த் சத்திய பாஷா தான். அனந்த் சிக்கா விச்சோ ਭਾਈ ਸਾਹਿਬ ਭਾਈ ਨੰਦ ਲਾਲ ਜੀ ਹੋਏ ਹਨ, ਗਜ਼ਨੀ ਦੇ ਰਹਿਣ ਵਾਲੇ। ਸਿੱਖਾਂ ਵਿੱਚੋਂ, ਨਿਕਟ ਵਰਤੀਆਂ ਵਿੱਚੋਂ ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਨਜ਼ੂਰੇ ਨਿਗਾਹ ਹੋਏ ਸਿੱਖਾਂ ਵਿੱਚੋਂ ਉਹ ਇੱਕ ਸਨ। ਉਹ ਕਹਿੰਦੇ ਹਨ, ਹੇ ਪਰਮਾਤਮਾ ਯਾਰਬ, ਮੇਰੇ ਦਿਲ ਨੂੰ ਇੱਕ ਚਾਅ ਲਾ ਦੇ, ਨਾ ਨਾ ਚਾਓ ਹਨੇਰਾ ਲਾ ਦੇ। ਭਾਈ ਨੰਦ ਲਾਲ, ਕੀ ਚਾਓ ਲਾਵਾਂ, ਕੀ ਚਾਹਨਾ ਹੈ, ਸ਼ੌਕ ਸ਼ੌਕ ਕੀ ਹੈ? ਕਹਿੰਦੇ ਨੇ

ਕੀ ਸ਼ੌਕ ਚਾਹੀਦਾ? ਭਾਈ ਸਾਹਿਬ ਹੱਥ ਜੋੜ ਕੇ ਕਹਿੰਦੇ ਨੇ, ਦਸਤਬਸਤਾ ਹੋ ਕੇ ਕਹਿੰਦੇ ਨੇ, ਇੱਕੋ ਇੱਕ ਸ਼ੌਕ ਹੈ ਕਿ ਮੈਂ ਦਿਨ ਰਾਤ ਹਰ ਵਕਤ ਪ੍ਰਭੂ ਜੀ ਦਾ, ਪਰਮਾਤਮਾ ਜੀ ਦਾ, ਅਕਾਲ ਪੁਰਖ ਜੀ ਦਾ, ਰੱਬ ਜੀ ਦਾ ਮੈਂ ਨਾਂ ਲੈਂਦਾ ਰਹਾ। ਕਹਿੰਦੇ ਨੇ, ਯਾ ਇਲਾਹੀ ਈ ਦਿਲ ਮਰਾ ਸ਼ੌਕ ਦੇ ਲਜ਼ਤ ਏ।

ਸੱਜਣਾਂ ਨੇ, ਪੀਰਾਂ ਫਕੀਰਾਂ ਨੇ, ਔਲੀਆ ਅੰਬੀਆਂ ਨੇ, ਗੁਰੂ ਸਾਹਿਬਾਨ ਨੇ ਸਾਨੂੰ ਇੱਕ ਸੇਧ ਦਿੱਤੀ ਹੈ, ਸਾਨੂੰ ਇੱਕ ਅਗਵਾਈ ਬਖਸ਼ੀ ਹੈ ਕਿ ਪਰਮਾਤਮਾ ਸਭ ਤੋਂ ਵੱਡਾ ਦਾਤਾ ਹੈ ਔਰ ਇਨਸਾਨ ਸਭ ਤੋਂ ਵੱਡਾ ਮੰਗਤਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਤ 31 ਨਿਰਧਾਰਿਤ ਰਾਗਾਂ ਵਿੱਚ ਗੁਰਬਾਣੀ ਦੇ ਕੀਰਤਨ ਤੋਂ ਬਾਅਦ ਪੇਸ਼ ਹੈ ਸੰਤ ਬਾਬਾ ਸੁੱਚਾ ਸਿੰਘ ਜੀ ਦਾ ਉਹ ਭਾਸ਼ਣ ਜੋ ਉਹਨਾਂ ਨੇ 5 ਦਿਨ ਤੱਕ ਚੱਲਣ ਵਾਲੇ ਅਦੁੱਤੀ ਗੁਰਮਤ ਸੰਗੀਤ ਸੰਮੇਲਨ ਦੇ ਸਮਾਪਤ ਹੋਣ ਵੇਲੇ ਦੂਰ ਦੂਰ ਤੋਂ ਲੱਖਾਂ ਦੀ ਤਾਦਾਦ ਵਿੱਚ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਇਆਂ ਕੀਤਾ ਸੰਤ ਬਾਬਾ ਸੁੱਚਾ ਸਿੰਘ ਜੀ।

ਅਕਾਲ ਸਤਿਗੁਰੂ ਜੀ ਦੀ ਮਿੱਠੀ ਤੇ ਪਿਆਰੀ ਗੋਦੀ ਦਾ ਆਨੰਦ ਮਾਣਦੇ ਹੋਏ ਸਰਬੱਤ ਮਾਈ ਭਾਈ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਜਵੇਂ ਰੋਜ਼ ਵਿੱਚ ਆਪਾਂ ਸਾਰੇ ਸਤਿਗੁਰੂ ਜੀ ਦੀ ਬਖਸ਼ਿਸ਼ ਲੈਂਦਿਆਂ ਪਹੁੰਚ ਗਏ ਹਾਂ, ਜਿਸ ਵਿੱਚ ਮਨੋਰਥ ਗਰੀਬ ਨਵਾਜ ਜੀ ਦੇ ਮਹਾਂਵਾਕ ਨੂੰ ਪੂਰਾ ਕਰਨ ਦਾ ਹੀ ਹੈ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹੋ ਦੇਹ ਸੰਜਰੀਆ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤਾ ਨਾ ਕਾਮ। ਮਿਲ ਸਾਧ ਸੰਗਤ ਭਾਜ ਕੇਵਲ, ਐਸਾ ਸਮਾਗਮ ਕਰਨ ਦੀ ਕੀ ਲੋੜ ਸੀ। ਜਦੋਂ ਸਤਿਯੁਗ ਵੱਲ ਦਰਸ਼ਨ ਕਰਨ ਦਾ ਖਿਆਲ ਕਰਦੇ ਹਾਂ, ਆਪਾਂ ਦੇਖਦੇ ਹਾਂ ਜਿਵੇਂ ਤਿੰਨ ਗੁਣ ਰਜੋ ਤਮੋ ਸਤੋ, ਜਾਂ ਜਿਸ ਨੂੰ ਬ੍ਰਹਮਾ ਵਿਸ਼ਨੂੰ ਮਹੇਸ਼ ਜੀ ਵੱਲ ਖਿਆਲ ਕਰਦੇ ਹਾਂ, ਉਹਨਾਂ ਤੱਤਵਾਂ ਦਾ ਕੈਸਾ ਸੁਭਾਅ ਹੈ। ਉਹਨਾਂ ਲੋਕਾਂ ਨੇ ਆਪਣੇ ਜੀਵਨ ਨੂੰ ਖਿੰਡਣ ਤੋਂ ਬਚਾਉਣ ਦੇ ਲਈ ਕੀ ਸਾਧਨ ਉਪਲਬਧ ਕੀਤੇ ਨੇ। ਪਰਮੇਸ਼ਰ ਦੀ ਬੰਦਗੀ ਵਿੱਚ ਨਾਮ ਨੂੰ ਦ੍ਰਿੜ ਕਰਨ ਦੇ ਲਈ ਕੀ ਸਾਧਨ ਵਰਤੇ। ਜਦੋਂ ਅਸੀਂ ਵਿਸ਼ਨੂੰ ਜੀ ਵੱਲ ਖਿਆਲ ਕਰਦੇ ਹਾਂ ਤਾਂ ਉਹਨਾਂ ਨੇ ਆਪਣੀ ਭਗਤੀ ਨੂੰ ਨਿਰੰਤਰ ਰੱਖਣ ਵਾਸਤੇ, ਸ਼ਬਦ ਨੂੰ ਦ੍ਰਿੜ ਕਰਨ ਵਾਸਤੇ, ਨਾਮ ਨੂੰ ਦ੍ਰਿੜ ਕਰਨ ਵਾਸਤੇ ਆਪਣੇ ਕੋਲ ਇੱਕ ਸਾਜ ਰੱਖਿਆ, ਜਿਸ ਦਾ ਨਾਂ ਅਸੀਂ ਸਾਰੇ ਸੰਖ ਕਹਿੰਦੇ ਹਾਂ। ਉਸ ਤੋਂ ਦੂਸਰਾ ਨੰਬਰ, ਜਦੋਂ ਅਸੀਂ ਸ਼ਿਵਜੀ ਵੱਲ ਦੇਖਦੇ ਹਾਂ, ਇੱਕ ਜੰਗਲਾਂ ਵਿੱਚ ਨਿਰਵਿਰਤੀ ਨਾਲ ਜੀਵਨ ਬਸਰ ਕਰਨ ਵਾਲਾ ਪੁਰਸ਼ ਆਪਣੇ ਕੋਲ ਆਪਣੀ ਭਗਤੀ ਨੂੰ ਨਿਰੰਤਰ ਰੱਖਣ ਵਾਸਤੇ ਡੋਰੂ ਰੱਖਦਾ, ਇੱਕ ਸਾਜ ਰੱਖਦਾ ਆਪਣੇ ਕੋਲ। ਉਸ ਤੋਂ ਬਾਅਦ ਜਦੋਂ ਅਸੀਂ ਬ੍ਰਹਮਾ ਦੇ ਪੁੱਤਰ ਨਾਰਦ ਵੱਲ ਦੇਖਦੇ ਹਾਂ ਤਾਂ ਉਹ ਆਪਣੇ ਕੋਲ ਬੀਨਾ ਰੱਖਦਾ, ਉਹਦੇ ਕੋਲ ਵੀ ਇੱਕ ਸਾਜ ਹੈ। ਉਸ ਤੋਂ ਬਾਅਦ ਅਸੀਂ ਜੰਗਲਾਂ ਚ ਭਰਮਣ ਕਰਨ ਵਾਲੇ, ਜੰਗਲਾਂ ਚ ਸਮਾਧੀਆਂ ਲਾਉਣ ਵਾਲੇ ਜਦੋਂ ਯੋਗੀਆਂ ਵੱਲ ਦੇਖਦੇ ਹਾਂ ਤਾਂ ਉਹ ਵੀ ਆਪਣੇ ਕੋਲ ਇੱਕ ਕਿੰਗਰੀ ਰੱਖਦਾ, ਸਾਜ ਰੱਖਦਾ। ਉਸ ਤੋਂ ਬਾਅਦ ਇਹੋ ਜਿਹੇ ਅਨੰਤ ਨੇ, ਕਿੰਨਾ ਕੁ ਦੇ ਨਾਂ ਲਵਾਂਗੇ, ਪਰ ਖੈਰ ਉਸ ਤੋਂ ਦੁਆਪਰ ਯੁੱਗ ਦੇ ਵਿੱਚ ਸ੍ਰੀ ਕ੍ਰਿਸ਼ਨ ਅਵਤਾਰ ਜੀ ਆਪਣੀ ਭਗਤੀ ਨੂੰ ਨਿਰੰਤਰ ਕਰਨ ਵਾਸਤੇ, ਮਨੁੱਖਤਾ ਨੂੰ ਮਾਰਗ ਦਰਸਾਉਣ ਵਾਸਤੇ ਆਪਣੇ ਕੋਲ ਬੰਸਰੀ ਰੱਖਦੇ ਨੇ, ਸਾਜ ਰੱਖਦੇ ਨੇ ਆਪਣੇ ਕੋਲ। ਮੇਰਾ ਮੁਰਾਦ ਇਸ ਗੱਲ ਤੋਂ ਸੀ, ਸ੍ਰਿਸ਼ਟੀ ਦੇ ਵਿੱਚ ਭਗਤੀ ਔਰ ਸੰਗੀਤ ਦਾ ਸੁਮੇਲ, ਭਗਤੀ ਨੂੰ ਦ੍ਰਿੜ ਕਰਨ ਦੇ ਲਈ ਸੰਗੀਤ ਦੀ ਕਿਆ ਲੋੜ ਹੈ, ਸ਼ਬਦ ਨੂੰ ਨਿਰੰਤਰ ਰੱਖਣ ਵਾਸਤੇ ਕਿਆ ਲੋੜ ਹੈ। ਉਸ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਲ ਤਾਰਨ, ਗੁਰੂ ਨਾਨਕ ਆਇਆ ਜੀ ਨੇ ਸਾਨੂੰ ਤੇ ਤੁਹਾਨੂੰ ਸਾਰਿਆਂ ਨੂੰ ਤਾਰਨ ਵਾਸਤੇ, ਕਿਉਂਕਿ ਜੋ ਯੁੱਗ ਪੁਰਸ਼ ਹੈ ਉਹ 2-4-10 ਬੰਦਿਆਂ ਲਈ ਨਹੀਂ, ਇੱਕ ਸੰਪਰਦਾ ਲਈ ਨਹੀਂ, ਜੋ ਜਗਤ ਗੁਰੂ ਹੈ ਉਹ ਜਗਤ ਦਾ ਉਧਾਰ ਕਰਤਾ ਹੈ। ਜਦੋਂ ਅਕਾਲੀ ਬਾਣੀ ਆਉਂਦੀ, ਈਸ਼ਵਰੀ ਰੱਬੀ ਬਾਣੀ ਆਉਂਦੀ ਤਾਂ ਉਸੇ ਵੇਲੇ ਮਰਦਾਨੇ ਨੂੰ ਹਮੇਸ਼ਾ ਹੀ ਇਹ ਗੱਲ ਕਹਿੰਦੇ ਸਨ, ਮਰਦਾਨਿਆ ਬਾਣੀ ਆਈ ਹੈ, ਰਬਾਬ ਬਜਾਓ, ਕੋਈ ਸਾਈ ਸੱਚੇ ਪਾਤਸ਼ਾਹ ਦੀ ਸਿਫਤਸਲਾਹ ਕਰੀਏ, ਕੋਈ ਸਾਈ ਨਾਲ ਜੁੜਨ ਦੀ ਗੱਲ ਕਰੀਏ।
ਉਸ ਤੋਂ ਬਾਅਦ ਪਹਿਲਾਂ ਰਬਾਬ ਆਉਂਦੀ ਸੀ, ਰਬਾਬ ਵੱਜਦੀ ਸੀ। ਹੁਣ ਆਪ ਜੀ ਸਾਰੇ ਦਰਸ਼ਨ ਕਰਦੇ ਹੋ, ਪਹਿਲਾਂ ਰਾਗੀ ਸਿੰਘ ਸਾਜ ਵਜਾਉਂਦਾ, ਸਾਜ ਵਿੱਚ ਰਾਗ ਨੂੰ ਪਾ ਲੈਂਦਾ, ਆਵਾਜ਼ ਵਿੱਚ ਟਿਕਾ ਲੈਂਦਾ, ਉਸ ਤੋਂ ਬਾਅਦ ਫਿਰ ਸ਼ਬਦ ਪਾਉਣਾ ਸ਼ੁਰੂ ਕਰਦਾ। ਭਾਵ ਕਹਿਣ ਤੋਂ ਸਾਜ ਇੱਕ ਬਰਤਨ ਹੈ, ਉਸ ਵਿੱਚ ਸ਼ਬਦ ਇੱਕ ਪਦਾਰਥ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੀਰ ਵਿੱਚ ਸਤਿਗੁਰੂ ਜੀ ਨੇ ਰਾਗਮਾਲਾ ਵਰਤਾਈ। ਇਹ ਗੱਲ ਜ਼ਰੂਰ ਮੰਨਣ ਚ ਆਏਗੀ ਵੀ ਪਹਿਲਾਂ ਬਰਤਨ ਆਏਗਾ ਤੇ ਸਾਰਾ ਪਦਾਰਥ ਬਾਅਦ ਚ ਪਏਗਾ। ਬਰਤਨ ਸਭ ਤੋਂ ਥੱਲੇ ਆਏਗਾ, ਉਸ ਦੇ ਵਿੱਚ ਉਹਦੇ ਪਦਾਰਥ ਪਾਇਆ ਜਾਏਗਾ। ਰਾਗਮਾਲਾ ਵਿੱਚ ਗਰੀਬ ਨਿਵਾਜ ਜੀ ਨੇ ਲਗਭਗ 84 ਰਾਗ ਦੇ ਕਰੀਬ ਕਰੀਬ ਵਰਤਾਏ ਨੇ ਸਨ। ਰਾਗ ਇੱਕ ਉਸ ਚੀਜ਼ ਦਾ ਨਾਂ ਹੈ ਜਿਹੜਾ ਕਿ ਇੱਕ ਵਰਤਾਉਣ ਦਾ ਸਾਧਨ ਹੈ। ਗਰੀਬ ਨਿਵਾਜ ਨੇ ਅਕਾਲੀ ਬਾਣੀ ਨੂੰ, ਪਰਮੇਸ਼ਰ ਦੇ ਫਰਮਾਨ ਨੂੰ ਸਾਡੇ ਤੱਕ ਵਰਤਾਉਣ ਦੇ ਲਈ ਇੱਕ ਸਾਧਨ ਉਪਲਬਧ ਕੀਤਾ, ਜਿਹਨੂੰ ਤੁਸੀਂ ਅਸੀਂ ਰਾਗ ਨਾਦ ਸੰਗੀਤ ਲਫ਼ਜ਼ਾਂ ਨਾਲ ਵਰਤਦੇ ਹਾਂ। ਗਰੀਬ ਨਿਵਾਜ ਨੇ ਕਿਰਪਾ ਕੀਤੀ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਚਾਹੇ ਦੂਜੇ ਨਾਨਕ ਪਾਤਸ਼ਾਹ ਆਖੋ ਚਾਹੇ ਤੀਜੇ ਸਤਿਗੁਰੂ ਜੀ, 10 ਪਾਤਸ਼ਾਹੀਆਂ ਤੱਕ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਕੇਵਲ ਸ਼ੁੱਧ ਰਾਗ ਜਾਂ ਤਤਕ ਦੇ ਰਾਗ 31 ਆਏ ਨੇ। ਇਸ ਤੋਂ ਇਲਾਵਾ ਇਸ ਦੀਆਂ ਪ੍ਰਕਾਰਾਂ ਤਾਂ ਬਹੁਤ ਨੇ, ਲਗਭਗ 100 ਦੇ ਕਰੀਬ ਨੇ। ਇਸ 31 ਤੋਂ ਬਾਅਦ ਸਰਬ ਸਤਿਗੁਰੂ ਜੀ ਕਿਰਪਾ ਕਰਨਗੇ ਤਾਂ ਇਸ ਤੇ ਅੱਗੇ ਚੱਲਾਂਗੇ। ਇਹੋ ਜਿਹਾ ਬਰਤਨ ਤਿਆਰ ਕਰਕੇ ਸੰਗਤ ਨੂੰ ਗੁਰਬਾਣੀ ਦਾ ਪ੍ਰਸ਼ਾਦ ਵਰਤਾਉਣ ਦੇ ਲਈ ਬਹੁਤ ਵਧੀਆ ਸਾਧਨ ਹੈ ਮਨੁੱਖਤਾ ਦਾ, ਕਿਉਂਕਿ ਜਿੰਨਾ ਚਿਰ ਸਾਡੇ ਕੋਲ ਬਰਤਨ ਨਹੀਂ ਹੋਏਗਾ ਉਨਾ ਚਿਰ ਸਾਡੇ ਅੰਦਰ ਪਦਾਰਥ ਨਹੀਂ ਟਿਕੇਗਾ। ਤੁਸੀਂ ਸ਼ਾਇਦ ਬਹੁਤ ਬਾਰੇ ਸਵਾਲ ਕਰਦੇ ਹੋਵੋਗੇ ਔਰ ਮੇਰੇ ਕੋਲ ਸਵਾਲ ਆਉਂਦੇ ਨੇ ਵੀ ਬਾਬਾ ਜੀ ਬਾਣੀ ਚ ਮਨ ਨਹੀਂ ਲੱਗਦਾ, ਸ਼ਬਦ ਚ ਮਨ ਨਹੀਂ ਲੱਗਦਾ। ਮੈਂ ਸੋਚਦਾ ਵੀ ਭਲਿਆ ਲੋਕਾਂ ਤੇਰੇ ਕੋਲ ਬਰਤਨ ਨਹੀਂ, ਤੇਰੇ ਅੰਦਰ ਨਾਮ ਕਿਵੇਂ ਟਿਕੇ, ਤੇਰੇ ਅੰਦਰ ਬਾਣੀ ਕਿਵੇਂ ਖੜ ਜਾ, ਕਿਵੇਂ ਟਿਕੇ। ਬਰਤਨ ਤੋਂ ਬਿਨਾਂ ਤਾਂ ਨਹੀਂ ਨਾ ਟਿਕਦੀ। ਘੱਟੋ ਘੱਟ ਬਰਤਨ ਭਾਵੇਂ ਕਿਸੇ ਦਾ ਸੋਨੇ ਦਾ, ਚਾਂਦੀ ਦਾ, ਲੋਹੇ ਦਾ, ਤੇ ਭਾਵੇਂ ਤੁਸੀਂ ਕਿਹੜਾ ਪ੍ਰਸ਼ਾਦ ਲੈਣ ਵਾਸਤੇ ਬਰਤਨ ਹੱਥ ਦਾ ਹੀ ਬਣਾਉਂਦੇ ਹੋਵੋਗੇ, ਪਾਤਰ ਤੇ ਬਿਨਾਂ ਤਾਂ ਕੋਈ ਚੀਜ਼ ਨਹੀਂ ਨਾ ਮਿਲਦੀ। ਮੁਰਾਦ ਕਹਿਣ ਤੋਂ ਇਹ ਸੀ ਵੀ ਸਤਿਗੁਰੂ ਜੀ ਨੇ ਸਾਨੂੰ ਸੰਗੀਤ ਉਹ ਦਿੱਤਾ ਜਿਸ ਦਾ ਨਾਮ ਦੂਸਰਾ ਪ੍ਰੇਮ ਹੈ। ਗਰੀਬ ਨਿਵਾਜ ਜੀ ਵੀ ਵਚਨ ਕਰਦੇ ਨੇ ਵੀ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਪਾਇਓ, ਕਿਉਂਕਿ ਪ੍ਰੇਮ ਦਾ ਜੋ ਉਚਾਰਨ ਹੈ, ਅਦਾਇਗੀ ਹੈ, ਪੇਸ਼ਕਾਰੀ ਹੈ। ਅਸੀਂ ਸਤਿਗੁਰੂ ਜੀ ਦੀ ਹਜ਼ੂਰੀ ਭੇਟਾ ਰੱਖਦੇ ਹਾਂ ਤੇ ਜੇ ਵਾਹ ਅਦਬ ਰੱਖ ਦਿੱਤੀ ਜਾਏ, ਸਤਿਕਾਰ ਰੱਖ ਦਿੱਤੀ ਜਾਏ ਭੇਟਾ, ਤਾਂ ਉਹਦਾ ਕਿਹੋ ਜਿਹਾ ਅਸਰ ਹੋਏਗਾ, ਤੇ ਜੇ ਚਲਾ ਕੇ ਦੂਰੋਂ ਮਾਰ ਦਈਏ ਤੇ ਇਹਦਾ ਕਿਹੋ ਜਿਹਾ ਹੋਏਗਾ, ਕੀਤੀ ਭੇਟਾ ਹੀ ਉਂਝ। ਇਸੇ ਤਰ੍ਹਾਂ ਜੇ ਅਸੀਂ ਗੁਰਬਾਣੀ ਨੂੰ ਸੀਨੇ ਵਿੱਚ ਸਤਿਗੁਰੂ ਜੀ ਦੇ ਬਖਸ਼ੇ ਰਾਗ ਅਨੁਸਾਰ ਪਹੁੰਚਾਵਾਂਗੇ ਤਾਂ ਅਵਸ਼ ਟਿਕ ਜਾਏਗੀ। ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਤਰਤੀਬ ਇਸ ਤਰ੍ਹਾਂ ਦਿੱਤੀ, ਗੁਰਬਾਣੀ ਨੂੰ ਰਾਗ ਦਾ ਤਿਲਕ ਲਾਇਆ। ਧਿਆਨ ਰੱਖਣਾ ਸਭ ਨੇ, ਪਹਿਲਾਂ ਆਪਾਂ ਰਾਗ ਦਾ ਨਾਂ ਲੈਂਦੇ ਹਾਂ, ਜਿਵੇਂ ਸੋਰਠ, ਧਨਾਸਰੀ, ਜੈਤਸਰੀ, ਇਹ ਤਾਦ ਰਾਗ ਜਿਤਨੇ ਵੀ ਹਨ ਪੜ੍ਹਦੇ ਆਪਾਂ। ਸੋਰਠ ਮਹੱਲਾ ਪੰਜਵਾਂ, ਭਾਵ ਪਹਿਲਾਂ ਸੋਰਠ ਰਾਗ ਦਾ ਨਾਂ ਆਇਆ, ਫਿਰ ਮਹੱਲੇ ਗੁਰੂ ਪਾਤਸ਼ਾਹ ਦਾ ਆਪਣਾ ਨਾਂ ਆਇਆ, ਉਸ ਤੋਂ ਬਾਅਦ ਸਤਿਗੁਰੂ ਜੀ ਨੇ ਅਕਾਲ ਪੁਰਖ ਦੀ ਬਾਣੀ ਰਚੀ। ਤਰਤੀਬ ਕੈਸੇ ਤਰੀਕੇ ਨਾਲ ਦਿੱਤੀ, ਪਰ ਅਸੀਂ ਇਸ ਨੂੰ ਪੜ੍ਹਿਆ ਕਿਵੇਂ ਹੈ? ਸਤਿਗੁਰੂ ਜੀ ਦੇ ਵਿੱਚ ਅਨੰਤ ਗੁਣ ਨੇ ਜਿਨ੍ਹਾਂ ਦੇ ਬਾਰੇ ਇੱਕ ਜੀ ਕੀ ਕਹਿ ਸਕਦਾ। ਸਤਿਗੁਰੂ ਜੀ ਨੇ ਸਾਨੂੰ ਉਸ ਸੰਗੀਤ ਨਾਲ ਵੀ ਜੋੜਿਆ ਜਿਹਦੇ ਵਿੱਚ ਘੋੜੀਆਂ ਨੇ, ਅਲਾਣੀਆਂ ਨੇ, ਸੰਤ ਨੇ, ਕੁਚੱਜੀ ਹੈ, ਸੁਚੱਜੀ ਹੈ, ਗੁਣਵੰਤੀ ਹੈ, ਤੇ ਸਾਨੂੰ ਇਹਦੇ ਬਾਰੇ ਕੋਈ ਗਿਆਨ ਨਹੀਂ। ਸਤਿਗੁਰੂ ਜੀ ਦੇ ਖਜ਼ਾਨੇ ਨੂੰ ਅਸੀਂ ਇਉਂ ਦੂਰ ਕੀਤਾ ਆਪਣੇ ਆਪ ਤੋਂ ਜਿਵੇਂ ਦੀ ਕੋਈ ਲੋੜ ਨਹੀਂ। ਔਰ ਤੁਸੀਂ ਸਾਰੇ ਦੇਖਦੇ ਹੋ ਆਪਣੇ ਬੱਚਿਆਂ ਨੂੰ ਪੜ੍ਹਾਉਣ ਵੇਲੇ ਲੱਖਾਂ ਰੁਪਏ, ਹਜ਼ਾਰਾਂ ਰੁਪਏ ਲਾ ਕੇ ਪੜ੍ਹਾਉਂਦੇ ਹੋ। ਆਪਣੇ ਬੱਚਿਆਂ ਦੇ ਲਈ ਡਾਕਟਰੀ ਕਰਾਉਣ ਵਾਸਤੇ ਲੱਖਾਂ ਰੁਪਏ ਖਰਚ ਕਰਦੇ ਹੋ, ਪਰ ਸਤਿਗੁਰੂ ਜੀ ਦੇ ਨਾਲ ਜੋੜਨ ਵੇਲੇ ਕਿੰਨਾ ਖਰਚ ਕਰਦੇ ਹੋ ਭਲਾ? ਜਰਾ ਧਿਆਨ ਕਰਨਾ ਆਪਣੀ ਜ਼ਿੰਦਗੀ ਵੱਲ।
ਸਤਿਗੁਰੂ ਜੀ ਦੀ ਬਾਣੀ ਤਾਂ ਕਹਿੰਦੇ ਚਲੋ ਬੱਚੇ ਐਵੇਂ ਸਿੱਖ ਲੈਣਗੇ, ਇਹਦੀ ਕੋਈ ਬਹੁਤੀ ਲੋੜ ਨਹੀਂ। ਕਿਉਂਕਿ ਜਿਵੇਂ ਕਿ ਬੱਚੇ ਨੇ ਔਗਣ ਸਿੱਖਣਾ ਹੋਵੇ ਨਾ, ਸਿਖਾਉਣਾ ਨਹੀਂ ਪੈਂਦਾ, ਔਗਣ ਮਨੁੱਖ ਆਪ ਹੀ ਸਿੱਖ ਲੈਂਦਾ, ਗੁਣ ਸਿਖਾਉਣਾ ਪੈਂਦਾ। ਭਾਵ ਗੁਰਬਾਣੀ ਨੂੰ ਕਿੰਨਾ ਕੁ ਅਸੀਂ ਵਡੇਰਾ ਦਰਜਾ ਦਿੱਤਾ, ਕਦੀ ਸੋਚ ਕੇ ਦੇਖੋ, ਕਦੀ ਆਪਣੇ ਜੀਵਨ ਦੀ ਅੰਤਰ ਆਤਮੇ ਵੱਲ ਧਿਆਨ ਕਰਕੇ ਦੇਖੋ ਵੀ ਅਸੀਂ ਗੁਰਬਾਣੀ ਨੂੰ ਕੀ ਸਮਝ ਕੇ ਬਿਹੇਵ ਕਰਦੇ ਹਾਂ ਉਹਦੇ ਨਾਲ। ਖੈਰ ਇੱਕ ਦੂਸਰਾ ਵਿਸ਼ਾ ਹੋ ਜਾਂਦਾ, ਗਰੀਬ ਨਵਾਜ ਨੇ ਸਾਨੂੰ ਸੰਗੀਤ ਨਾਲ ਸਾਨੂੰ ਇਹ ਬਰਤਨ ਦਿੱਤਾ, ਕਿਤੇ ਮੇਰੇ ਸਿੱਖ ਦੇ ਅੰਦਰ ਸ਼ਬਦ ਰੱਬ ਦੀ ਬਾਣੀ ਟਿਕ ਸਕੇ। ਸਾਰਾ ਸੰਸਾਰ ਕੋਲ ਮੈਂ ਵਿਚਰਦਾ ਇਹ ਸੁਣਦਾ ਸਾਂ ਵੀ ਉੱਥੇ ਰਾਗ ਸੁਣਨ ਵਾਸਤੇ ਕੌਣ ਆਏਗਾ, ਪਰ ਉਹਦੇ ਨਾਲ ਮੇਰਾ ਇੱਕ ਇਹ ਜਵਾਬ ਹੁੰਦਾ ਸੀ ਵੀ ਸੁਣੇ ਬਿਨਾਂ ਜਾਏਗਾ ਕੌਣ। ਜਦੋਂ ਉਹਨਾਂ ਦੀਆਂ ਇਹੋ ਜਿਹੀਆਂ ਆਵਾਜ਼ਾਂ ਸੁਣਦਾ ਸਾਂ, ਕਿਉਂਕਿ ਆਪ ਜੀਆਂ ਦੀ ਬਖਸ਼ਿਸ਼ ਦੇ ਨਾਲ ਹਰ ਮਹੀਨੇ ਕਲਾਸੀਕਲ ਸੁਣਨ ਦਾ ਬਹੁਤਾਤ ਸਮਾਂ ਮਿਲਦਾ, ਰੂਟੀਨ ਚ ਮਹੀਨੇ ਚ ਵੀ ਬਹੁਤ ਵਾਰ ਮਿਲ ਜਾਂਦਾ, ਮਹੀਨੇ ਬਾਅਦ ਤਾਂ ਹਰ ਦਸਵੀਂ ਤੇ ਜੋੜ ਮੇਲਾ ਹੁੰਦਾ ਹੀ ਹੈ, ਪਰ ਸੰਗਰਾਂਦ ਤੇ ਹਰ ਇੱਕ ਤੇ ਅੰਮ੍ਰਿਤ ਸੰਚਾਰ ਵੀ ਹੁੰਦਾ, ਉਸ ਰੋਜ਼ ਵੀ ਕਾਫੀ ਸਮਾਂ ਮਿਲ ਜਾਂਦਾ ਗੁਰੂ ਮਤ ਅਨੁਸਾਰ ਕੀਰਤਨ ਸੁਣਨ ਦਾ। ਸਤਿਗੁਰੂ ਜੀ ਨੇ ਸਾਨੂੰ ਵਰਤਨ ਦਿੱਤਾ ਹੈ ਸੰਗੀਤ, ਇਸ ਤੋਂ ਆਪਾਂ ਵਿਛੜਨਾ ਨਹੀਂ, ਅਗਰ ਵਿਛੜ ਜਾਵਾਂਗੇ ਤਾਂ ਠੀਕ ਨਹੀਂ ਰਹੇਗਾ, ਸਾਡੇ ਅੰਦਰ ਬਾਣੀ ਨਹੀਂ ਟਿਕੇਗੀ। ਔਰ ਉਸ ਤੋਂ ਇਲਾਵਾ ਸੰਗੀਤ ਇੱਕ ਸ਼ਕਤੀ ਦਾ ਨਾਂ ਹੈ, ਧਿਆਨ ਰੱਖਣਾ, ਸੰਗੀਤ ਇੱਕ ਸ਼ਕਤੀ ਹੈ। ਸਤਿਗੁਰੂ ਜੀ ਨੇ ਸਾਨੂੰ ਦੋ ਨੇਤਰ ਦਿੱਤੇ ਨੇ ਗਿਆਨ ਦੇ, ਜਿਵੇਂ ਤੁਹਾਡੀਆਂ ਦੋ ਅੱਖਾਂ ਦੇ ਵਿੱਚ ਇੱਕ ਰੋਸ਼ਨੀ ਹੈ, ਹਰ ਇੱਕ ਮਨੁੱਖ ਨੂੰ ਦੋ ਨੇਤਰ ਦਿੱਤੇ ਨੇ, ਪਰ ਦੋ ਨੇਤਰਾਂ 'ਚ ਦੋ ਨਜ਼ਰਾਂ ਨਹੀਂ, ਦੋ ਅੱਖਾਂ ਵਿੱਚ ਇੱਕ ਨਜ਼ਰ ਵਸਦੀ ਹੈ। ਇਸੇ ਤਰ੍ਹਾਂ ਗੁਰੂ ਗਰੀਬ ਨਿਵਾਸ ਜੀ ਵਿੱਚ ਇੱਕ ਸ਼ਬਦ ਹੈ, ਇੱਕ ਸੰਗੀਤ ਹੈ, ਦੋ ਨੇਤਰ ਨੇ ਗਿਆਨ ਦੇ, ਇਹਨਾਂ ਦੁਆਰਾ ਜਿੱਥੇ ਇਹਨਾਂ ਦਾ ਐਂਗਲ ਮਿਲ ਜਾਏਗਾ ਦੋਨਾਂ ਦਾ, ਉੱਥੇ ਈਸ਼ਵਰ ਪ੍ਰਗਟ ਹੋ ਜਾਏਗਾ। ਜਿਸ ਜਗ੍ਹਾ ਜਾ ਕੇ ਕੋਈ ਆਪਣਾ ਐਂਗਲ ਮਿਲਾ ਲਏਗਾ, ਉੱਥੇ ਜਾ ਕੇ ਹਰ ਹਾਲਤ 'ਚ ਈਸ਼ਵਰ ਪ੍ਰਗਟ ਹੋ ਜਾਏਗਾ। ਦੋ ਨੇਤਰ ਦਿੱਤੇ ਨੇ ਸਾਨੂੰ, ਇਹਨਾਂ ਨੇਤਰਾਂ ਦੁਆਰਾ ਹੀ ਈਸ਼ਵਰ ਦਾ ਦੀਦਾਰ ਕਰਨਾ ਹੋਏਗਾ। ਗੁਰੂ ਗਰੀਬ ਨਿਵਾਸ ਜੀ ਦੇ ਵਚਨਾਂ ਨੂੰ ਆਪਾਂ ਇੰਨੇ ਸੋਹਣੇ ਤਰੀਕੇ ਦੇ ਨਾਲ ਅੰਦਰ ਹਿਰਦੇ 'ਚ ਬਿਠਾ ਲਈਏ। ਗਰੀਬ ਨਿਵਾਸ ਜਿਵੇਂ ਹੁਣੇ ਮੈਂ ਬੇਨਤੀ ਕਰਦਾ ਸਾਂ, ਸੰਗੀਤ ਇੱਕ ਸ਼ਕਤੀ ਹੈ, ਪਰ ਜਦੋਂ ਅਸੀਂ ਕਿਤੇ ਬੈਰਾਗ ਦਾ ਪਿਆਰ ਦਾ ਸੰਗੀਤ ਪੜ੍ਹਦੇ ਹਾਂ ਤਾਂ ਬਦੋ ਬਦੀ ਪੱਥਰ ਹਿਰਦੇ 'ਚੋਂ ਵੀ ਅੰਸੂ ਉੱਤਰ ਆਉਂਦੇ ਨੇ, ਪਰ ਜੇ ਕਿਤੇ ਅਸੀਂ ਸਾਈਂ ਦੇ ਪਿਆਰ ਦਾ ਸੰਗੀਤ ਪੜ੍ਹੀਏ ਤਾਂ ਬਦੋ ਬਦੀ ਹੀ ਮਨੁੱਖ ਦੇ ਅੰਦਰ ਸਾਈਂ ਬਾਰੇ ਪਿਆਰ ਪੈਦਾ ਹੋ ਜਾਂਦਾ। ਪਰ ਜੇ ਅਸੀਂ ਇਸ ਸੰਗੀਤ ਨੂੰ ਜਿਸ ਤਰ੍ਹਾਂ ਢਾਡੀ ਸਿੰਘ 12 ਗਾਉਂਦੇ ਨੇ, 12 ਵਿੱਚ ਗਾਉਣ ਲੱਗ ਜਾਈਏ ਤਾਂ ਮਨੁੱਖ ਅੰਦਰ ਜੋਸ਼ ਵੀ ਪੈਦਾ ਕਰਦਾ, ਕਿਉਂਕਿ ਸੰਗੀਤ ਇੱਕ ਸ਼ਕਤੀ ਹੈ, ਉਹਦਾ ਆਪਣਾ ਸੁਭਾਅ ਸ਼ਕਤੀ ਹੈ, ਮਨ ਵੀ ਇੱਕ ਸ਼ਕਤੀ ਹੈ, ਇਸ ਨੂੰ ਰੋਕਣ ਵਾਸਤੇ ਸ਼ਕਤੀ ਚਾਹੀਦੀ ਹੈ, ਕਰਾਮਾਤ ਨੂੰ ਕੱਟਣ ਵਾਸਤੇ ਕਰਾਮਾਤ ਚਾਹੀਦੀ, ਲੋਹੇ ਨੂੰ ਕੱਟਣ ਲਈ ਲੋਹਾ ਚਾਹੀਦਾ, ਆਪਾਂ ਸਾਰੇ ਜਾਣਦੇ ਹਾਂ। ਸਤਿਗੁਰੂ ਜੀ ਨੇ ਮਨ ਵਰਗੀ ਜਿਹੜੀ ਅਥਾਹ ਸ਼ਕਤੀ, ਚੰਚਲ ਸ਼ਕਤੀ ਹੈ, ਉਸ ਨੂੰ ਕੀਲਣ ਵਾਸਤੇ ਸਾਨੂੰ ਆਪਣਾ ਮੰਤਰ ਤੇ ਸੰਗੀਤ ਦਿੱਤਾ। ਮੈਂ ਤਾਂ ਆਮ ਕਈ ਵਾਰ ਬੇਨਤੀ ਕਰਦਾ ਹਾਂ ਕਿ ਜਦੋਂ ਅਸੀਂ ਸੰਸਾਰ ਦੇ ਵਿੱਚ ਇੱਕ ਜੋਗੀ ਨੂੰ, ਬੰਗਾਲੇ ਨੂੰ ਬੀਨ ਵਜਾਉਂਦਿਆਂ ਦੇਖਦੇ ਹਾਂ ਤਾਂ ਉਸ ਦਾ ਕੀ ਅਸਰ ਹੁੰਦਾ? ਸੱਪ ਵਰਗਾ ਚੰਚਲ ਮਨ, ਸੱਚ ਸੱਪ ਵਰਗਾ ਸ਼ੈਤਾਨ, ਔਰ ਸੱਪ ਵਰਗਾ ਜ਼ਾਲਮ ਜਿਹੜਾ ਆਪਣੇ ਬੱਚੇ ਨੂੰ ਵੀ ਮਾਫ਼ ਨਹੀਂ ਕਰਦਾ, ਖਾ ਜਾਂਦਾ ਜੰਮਣ ਵੇਲੇ। ਬੇਵਫਾ ਮਨ, ਜਦੋਂ ਸਤਿਗੁਰੂ ਜੀ ਦੀ ਕਿਰਪਾ ਸਦਕੇ ਕੋਈ ਜੋਗੀ ਸਾਰੰਗ ਰਾਗ ਵਿੱਚ ਬੀਨ ਦੇ ਨਾਲ ਉਸ ਨੂੰ ਆਪਣਾ ਮੰਤਰ ਪੜ੍ਹ ਕੇ ਸੁਣਾਉਂਦਾ ਹੈ ਤਾਂ ਉਹਦਾ ਰਿਐਕਸ਼ਨ ਕੀ ਹੈ, ਉਹਦਾ ਰਿਜ਼ਲਟ ਕੀ ਹੈ?
ਸਾਹਮਣੇ ਕੀ ਹੁੰਦਾ? ਸ਼ੈਤਾਨ ਮਨ ਸਭ ਚ ਭਰ ਖੜ ਜਾਂਦਾ, ਕੀਲਿਆ ਜਾਂਦਾ ਵੀ ਜੇ ਗੁਰੂ ਨਾਨਕ ਦਾ ਮੰਤਰ ਮਿਲ ਜਾਏ ਮਨੁੱਖ ਨੂੰ, ਗੁਰੂ ਨਾਨਕ ਦਾ ਮਿਲ ਜਾਏ ਸੰਗੀਤ, ਫਿਰ ਕਿਆ ਇਹ ਸ਼ੱਕ ਹੋ ਸਕਦੀ ਵੀ ਸਿੱਖ ਦਾ ਮਨ ਨਹੀਂ ਲੱਗੇਗਾ? ਬਹੁਤ ਸ਼ੱਕ ਵਾਲੀ ਗੱਲ ਹੋ ਜਾਏਗੀ ਜੇ ਇਹ ਆਖੋਗੇ ਵੀ ਗੁਰੂ ਨਾਨਕ ਦਾ ਮੰਤਰ ਮਨ ਨਹੀਂ ਜੋੜਦਾ। ਕਿਉਂਕਿ ਕਾਮਲ ਮੁਰਸ਼ਦ ਦੀ ਹਜ਼ੂਰੀ ਵਿੱਚ ਕਾਮਲ ਮਰੀਦ ਅਵਸ਼ ਹੋਇਆ ਕਰਦਾ, ਨਹੀਂ ਤਾਂ ਮੁਰਸ਼ਦ ਨੂੰ ਉਲਾਂਭਾ ਮਿਲਦਾ। ਕਾਮਲ ਨਹੀਂ ਪੈਦਾ ਕੀਤਾ, ਧਿਆਨ ਰੱਖਣਾ ਵੀ ਸਤਿਗੁਰੂ ਜੀ ਨੇ ਸਾਨੂੰ ਇਹੋ ਜਿਹਾ ਸੰਗੀਤ ਦਿੱਤਾ ਜਿਹੜਾ ਕਿ ਮਨ ਨੂੰ ਕੀਲਦਾ ਹੈ। ਪਰ ਇੱਕ ਗੱਲ ਦਾ ਧਿਆਨ ਰੱਖਣਾ, ਸੰਗੀਤ ਮਨ ਨੂੰ ਜੋੜਨ ਤੇ ਤੋੜਨ ਦਾ ਮਾਧਿਅਮ ਵੀ ਹੈ, ਪਰ ਜੇ ਇਹ ਸੰਗੀਤ ਇਸ ਦਰਬਾਰ ਚ ਵੱਜ ਕੇ ਤੁਹਾਨੂੰ ਕੀਲ ਲੈਂਦਾ, ਪਰ ਜੇ ਇਹ ਸੰਗੀਤ ਕਿਤੇ ਬੇਸਬਾ ਦੇ ਦਰ ਤੇ ਵੱਜਣ ਵਾਸਤੇ ਚਲਾ ਜਾਏ ਤਾਂ ਫਿਰ ਮਨ ਤੋੜ ਵੀ ਦੇਗਾ। ਜਿਤਨਾ ਇਹਦਾ ਲਾਭ ਹੈ ਉਤਨਾ ਨੁਕਸਾਨ ਵੀ ਹੈ। ਉਸ ਦੇ ਨਾਲ ਜਿਵੇਂ ਜਿਸ ਰਸਤੇ ਨਾਲ ਤੁਸੀਂ ਚੱਲ ਕੇ ਇੱਥੇ ਆਏ ਹੋ, ਰਸਤੇ ਦਾ ਸੁਭਾਅ ਹੈ ਤੋੜਨ ਤੇ ਜੋੜਨ ਦਾ। ਮੰਜ਼ਿਲ ਨਾਲ ਰਸਤਾ ਜੋੜਦਾ ਵੀ ਹੈ ਪਰ ਮੰਜ਼ਿਲ ਤੋਂ ਰਸਤਾ ਤੋੜਦਾ ਵੀ ਹੈ। ਪਰ ਜਦੋਂ ਇਸ ਸਥਾਨ ਵੱਲ ਆਏ ਹੋ, ਮੂੰਹ ਕਰਕੇ ਚਿਹਰਾ ਕਰਕੇ ਸਨਮੁਖ ਹੋ ਕੇ, ਤਾਂ ਉਹਦਾ ਰਿਜ਼ਲਟ ਕੀ ਹੋਇਆ ਵੀ ਮੰਜ਼ਿਲ ਮਿਲ ਗਈ। ਪਰ ਜਦੋਂ ਹੁਣ ਜਾਓਗੇ ਨਾ, ਜਦੋਂ ਪਿੱਠ ਕਰ ਜਾਓਗੇ ਮੰਜ਼ਿਲ ਵੱਲ, ਤਾਂ ਵਿਛੜ ਵੀ ਜਾਓਗੇ। ਧਿਆਨ ਰੱਖਣਾ, ਜਦੋਂ ਪਿੱਠ ਕਰ ਜਾਓਗੇ ਇਹਦੇ ਵੱਲ ਤਾਂ ਇਹਦੇ ਕੋਲ ਵਿਛੜ ਵੀ ਜਾਓਗੇ। ਭਾਵ ਜਿਵੇਂ ਰਾਸਤਾ ਇੱਕ ਮਾਧਿਅਮ ਹੈ ਜੋੜਨ ਔਰ ਤੋੜਨ ਦਾ, ਇਸੇ ਤਰ੍ਹਾਂ ਸੰਗੀਤ ਵੀ ਮਨੁੱਖੀ ਮਨ ਨੂੰ ਮਾਇਆ ਵਿੱਚ ਜਕੜੇ ਮਨ ਨੂੰ ਤੋੜਨ ਤੇ ਜੋੜਨ ਦਾ ਸਾਧਨ ਹੈ। ਪਰ ਸਤਿਗੁਰੂ ਜੀ ਨੇ ਹਰ ਆਪਣੀ ਰਚਨਾ ਦੇ ਉੱਤੇ, ਹਰ ਆਪਣੇ ਸ਼ਬਦ ਦੇ ਉੱਤੇ ਮੋਹਰ ਲਾ ਦਿੱਤੀ ਵੀ ਇਹ ਜਿਹੜੀ ਮੇਰੀ ਰਚਨਾ ਹੈ, ਇਹ ਜਿਹੜਾ ਮੇਰਾ ਸ਼ਬਦ ਹੈ, ਚਾਹੇ ਉਹ ਅਸ਼ਟਪਦੀ ਦੇ ਰੂਪ ਹੈ, ਚਾਹੇ ਸ਼ੰਤ ਦਾ ਰੂਪ ਹੈ, ਚਾਹੇ ਸਲੋਕ ਦਾ ਹੈ, ਪਰ ਉਹਦੀ ਤਰਜ ਲਿਖੀ, ਟਿਊਨ ਲਿਖੀ, ਜਿਹਨੂੰ ਅਸੀਂ ਰਾਗ ਕਹਿੰਦੇ, ਵੀ ਇਹ ਮੇਰੀ ਰਚਨਾ ਇਸ ਰਾਗ ਵਿੱਚ ਗਾਉਣੀ, ਜਿਹਨੂੰ ਨਿਰਧਾਰਤ ਕਹਿੰਦੇ ਆਪਾਂ, ਜਿਵੇਂ ਤੁਸੀਂ ਅੱਜ ਸੁਣੀ ਰਹੇ ਹੋ। ਪਰ ਜੇ ਅਸੀਂ ਰਾਗ ਸੁਰਠ ਦਾ ਹੋਵੇ, ਗਾਵੀਓ ਨੂੰ ਜੈਤ ਸ੍ਰੀ ਵਿੱਚ ਤਸੀਰ ਨਹੀਂ ਰਹੇਗੀ। ਸਤਿਗੁਰੂ ਜੀ ਨੇ ਹਰ ਰਚਨਾ ਦੇ ਆਪਣੇ ਦੇ ਉੱਤੇ ਉਹਦਾ ਸਿਰਲੇਖ ਲਿਖਿਆ ਹੈ, ਹੈਡਿੰਗ ਲਿਖਿਆ ਹੈ, ਸੰਗੀਤ ਲਿਖਿਆ ਹੈ, ਉਹਦੀ ਤਰਜ ਲਿਖੀ ਹੈ, ਟਿਊਨ ਲਿਖੀ ਹੈ। ਕਦਾਚਿਤ ਨਹੀਂ ਭੁੱਲਣਾ ਚਾਹੀਦਾ ਇਸ ਗੱਲ ਨੂੰ, ਕਿਉਂਕਿ ਇਸ ਨੇ ਅਗਰ ਅਸੀਂ ਉਸਦੀ ਟਿਊਨ ਬਦਲ ਦਿਆਂਗੇ, ਉਸਦਾ ਸੰਗੀਤ ਬਦਲ ਦਿਆਂਗੇ, ਉਸਦਾ ਅਸਰ ਬਦਲ ਜਾਏਗਾ। ਇੱਕ ਸੰਗੀਤ ਉਹ ਹੈ ਵੀ ਜਿਹੜਾ ਇੱਥੇ ਬਾਰਿਸ਼ ਪਾਉਣ ਦੀ ਸਮਰੱਥਾ ਰੱਖਦਾ ਹੈ, ਮੇਘ ਮਲਾਰ, ਪਰ ਇੱਕ ਸੰਗੀਤ ਦੀਪਕ ਹੈ ਪਰ ਉਹ ਅੱਗ ਵੀ ਲਾ ਦਿੰਦਾ। ਇੱਕ ਸ਼ਾਂਤੀ ਕਰਨ ਦਾ ਵੀ ਸਾਧਨ ਹੈ, ਇੱਕ ਅਸ਼ਾਂਤੀ ਪੈਦਾ ਕਰਨ ਦਾ ਵੀ ਸਾਧਨ ਹੈ। ਇਸ ਕਰਕੇ ਆਪ ਜੀ ਨੇ ਉਸ ਸੰਗੀਤ ਨਾਲ ਸੰਬੰਧਿਤ ਹੋਣਾ ਜਿਹਨੂੰ ਅਸੀਂ ਗੁਰਮਤਿ ਕਹਿੰਦੇ ਹਾਂ, ਗੁਰਮਤਿ ਦਾ ਸੰਗੀਤ, ਗੁਰੂ ਨਾਨਕ ਦਾ ਸੰਗੀਤ, ਜਿਸ ਸ਼ਬਦ ਨੂੰ ਜਿਸ ਰਾਗ ਚ ਪਾ ਕੇ ਮੇਰੇ ਗਰੀਬ ਨਿਵਾਜ ਜੀ ਨੇ ਗਾ ਕੇ ਸਾਨੂੰ ਸਿੱਖਿਆ ਦਿੱਤੀ, ਸੇਧ ਦਿੱਤੀ ਹੈ, ਆਪਾਂ ਉਸੇ ਰਾਹ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲਾ ਕਰਨਾ, ਨਾ ਕਿ ਮਨ ਆਈਆਂ ਤਰਜਾਂ ਪੜ ਕੇ। ਵੈਸੇ ਤਾਂ ਸਾਈ ਨਾਲ ਜੁੜਨ ਦੇ ਲਈ ਜਿਵੇਂ ਵੀ ਗੀਤ ਗਾਇਆ ਜਾਏ ਸਾਰੇ ਪ੍ਰਵਾਨ ਨੇ, ਪਰ ਜਿਹੜੇ ਗਰੀਬ ਨਿਵਾਜ ਨੇ ਮੋਹਰਾਂ ਲਾਈਆਂ ਹੋਈਆਂ ਨੇ ਇਸ ਸ਼ਬਦ ਨੂੰ ਇਸ ਰਾਹ ਵਿੱਚ ਪੜ੍ਹਨਾ, ਸਾਨੂੰ ਉਹਨੂੰ ਤਬਦੀਲ ਨਹੀਂ ਕਰਨਾ ਚਾਹੀਦਾ, ਕਿਉਂਕਿ ਸਾਨੂੰ ਸਤਿਗੁਰੂ ਤੇ ਸ਼ੱਕ ਨਹੀਂ ਕਰਨੀ ਚਾਹੀਦੀ ਕਿ ਠੀਕ ਨਹੀਂ ਲਿਖਿਆ। ਕਿੰਤੂ ਹੋ ਜਾਏਗਾ ਗੁਰੂ ਤੇ, ਅਗਰ ਉਹਦੇ ਲਈ ਜਗ੍ਹਾ ਬਦਲ ਦਿਆਂਗੇ, ਇਹਦਾ ਮਤਲਬ ਇਹ ਹੋਇਆ ਵੀ ਜੋ ਗੁਰੂ ਸਾਹਿਬ ਜੀ ਨੇ ਉਹਦੀ ਟਿਊਨ ਲਿਖੀ ਹੈ, ਰਾਗ ਲਿਖਿਆ, ਵੀ ਕਿਆ ਠੀਕ ਨਹੀਂ ਲਿਖਿਆ? ਕਿਆ ਮਨੁੱਖੀ ਮਨ ਦੀ ਜੋ ਸੋਚ ਹੋਏਗੀ, ਕਿਆ ਗੁਰੂ ਨਾਨਕ ਸਾਹਿਬ ਦੀ ਰੂਹਾਨੀਅਤ ਤੋਤੇ ਜਾਏਗੀ? ਕੀ ਸੋਚ ਹੈ ਸਾਡੀ? ਇਸ ਵਾਸਤੇ ਗਰੀਬ ਨਿਵਾਜ ਨੇ ਸਾਨੂੰ ਜਿਸ ਤਰੀਕੇ ਨਾਲ ਜੋੜਿਆ, ਅਸੀਂ ਉਸੇ ਤਰੀਕੇ ਨਾਲ ਰਸਤੇ ਤੇ ਚੱਲ ਕੇ ਮੰਜ਼ਿਲ ਤੱਕ ਪਹੁੰਚ ਸਕਾਂਗੇ। ਔਰ ਸਾਰਿਆਂ ਨੇ ਸਦਾ ਵਾਸਤੇ ਆਪਣੇ ਜੀਵਨ ਨੂੰ ਇਹੋ ਜਿਹੀ ਖੁਰਾਕ ਦੇਣੀ ਵੀ ਸਤਿਗੁਰੂ ਜੀ ਦੇ ਬਚਨ ਤੋਂ ਲਾਂਭੇ ਨਹੀਂ ਜਾਣ ਦੀ ਕੋਸ਼ਿਸ਼ ਕਰਨੀ। ਗਰੀਬ ਨੂੰ ਅੱਜ ਦੇ ਦੱਸੇ ਮਾਰਗ ਅਨੁਸਾਰ ਹੀ ਚੱਲਣਾ ਹੋਏਗਾ, ਤਾਂ ਹੀ ਸਾਨੂੰ ਉਹਦਾ ਪੂਰਾ ਫਾਇਦਾ ਹੋ ਸਕਦਾ, ਤਾਂ ਹੀ ਇਹ ਤੁਰਕੀ ਬਾਣੀ ਮਨੁੱਖ ਦੇ ਮਨ ਨੂੰ ਮਾਇਆ ਵਿੱਚ ਜਕੜੇ ਹੋਏ ਨੂੰ ਆਪਣੇ ਵੱਲ ਖਿੱਚ ਲੈ ਗਈ, ਕਿਉਂਕਿ ਈਸ਼ਵਰੀ ਸੱਦ ਹੈ ਇਹ, ਜੋ ਤੁਰਕੀ ਬਾਣੀ ਹੈ ਇਹ ਰੱਬ ਦੀ ਸੱਦ ਹੈ, ਰੱਬ ਦੀ ਆਵਾਜ਼ ਹੈ। ਜਿੱਧਰੋਂ ਆਵਾਜ਼ ਆਈ ਸਾਡਾ ਮਨ ਉਸ ਪਾਸੇ ਵੱਲ ਚਲਾ ਜਾਏਗਾ। ਧਿਆਨ ਰੱਖਣਾ,
ਮੈਂ ਇੱਕ ਗੱਲ ਹੋਰ ਮੈਨੂੰ ਯਾਦ ਆ ਗਈ ਤੇ ਈਸ਼ਵਰੀ ਸੱਦ ਜਿਹੜੇ ਬੰਦੇ ਨਾਮ ਨੂੰ ਜਪ ਕੇ ਨਾਮੀ ਨੂੰ ਮਿਲੇ ਨੇ, ਜਿਵੇਂ ਭਗਤਾਂ ਦੀ ਬਾਣੀ ਆਉਂਦੀ ਹੈ ਜਾਂ ਗੁਰਸਿੱਖਾਂ ਦੀ ਬਾਣੀ ਆਉਂਦੀ ਹੈ, ਗੁਰੂਆਂ ਪੀਰਾਂ ਦੀ ਬਾਣੀ ਆਉਂਦੀ ਹੈ, ਆਦਿ ਗੁਰੂ ਧੰਨ ਗੁਰੂ ਗੁਰੂ ਨਾਨਕ ਸਾਹਿਬ ਜੀ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਆਦਿ ਗੁਰੂ ਹੈ। ਬਾਕੀ ਵੀ ਜਿਤਨੇ ਗੁਰੂ ਨੇ ਉਹ ਨਾਦੀ ਗੁਰੂ ਨੇ, ਧਿਆਨ ਰੱਖਣਾ ਉਹ ਗੁਰੂ ਬਣਾਏ ਗਏ ਨੇ, ਗੁਰੂ ਥਾਪੇ ਗਏ ਨੇ, ਪਰ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਕਿਸੇ ਨੇ ਗੁਰੂ ਨਹੀਂ ਬਣਾਇਆ, ਆਦਿ ਗੁਰੂ ਹੈ। ਜਿਹੜੇ ਨਾਮੀ ਨੂੰ ਮਿਲੇ ਨੇ ਨਾਮ ਜਪ ਕੇ, ਪਰ ਜਦੋਂ ਨਾਮੀ ਨੂੰ ਮਿਲੇ ਨੇ ਤੇ ਨਾਮੀ ਨੇ ਇੱਕ ਮੈਸੇਜ ਦਿੱਤਾ, ਇੱਕ ਸੰਦੇਸ਼ ਦਿੱਤਾ ਆਪਣਾ, ਤੇ ਇਹ ਜਿਹੜੇ ਮੇਰੇ ਕੋਲੋਂ ਜੀਵ ਵਿਛੜ ਕੇ ਚਿਰੇ ਗਏ ਨੇ ਨਾ, ਮੈਨੂੰ ਭੁੱਲ ਗਏ, ਮੇਰੀ ਉਂਗਲ ਛੱਡ ਗਏ, ਲਿਵ ਛੁੜਕੀ ਲੱਗੀ ਤਿਸਨਾ, ਐਸੀ ਅਵਸਥਾ ਧਾਰਨ ਕਰ ਲਈ ਉਹਨਾਂ ਵਾਸਤੇ ਕਿ ਮੇਰੇ ਸੱਦ ਲੈ ਜਾ, ਮੇਰੀ ਆਵਾਜ਼ ਲੈ ਜਾ, ਇਹ ਮੇਰੀ ਆਵਾਜ਼ ਉਹਨਾਂ ਨੂੰ ਪਹੁੰਚਾ ਦੇਈ, ਉਹ ਇਸ ਆਵਾਜ਼ ਦੇ ਥਰੂ ਮੇਰੇ ਤੱਕ ਪਹੁੰਚਣਗੇ, ਉਹ ਵਾਪਸ ਮੇਰੇ ਤੱਕ ਪਹੁੰਚ ਜਾਣਗੇ। ਇਹ ਮੇਰਾ ਇੱਕ ਐਡਰੈਸ ਹੈ। ਤੁਸੀਂ ਸੋਚਦੇ ਹੋਵੋਗੇ ਰਵਿਦਾਸ ਵਰਗਾ, ਜੋੜੇ ਗੰਢਣ ਵਾਲਾ, ਨਾਮਦੇਵ ਜੀ ਵਰਗਾ, ਚੰਦੇ ਛਾਪਣ ਵਾਲਾ, ਸਦਨੇ ਕਸਾਈ ਵਰਗਾ, ਧੰਨੇ ਜੱਟ ਵਰਗਾ, ਇਹ ਤਾਂ ਆਦਿ ਜਿਤਨੇ ਵੀ ਭਗਤ ਹੋਏ ਹਨ ਸਾਰੇ ਇੱਕ ਦਮ ਅਨਪੜ੍ਹਤਾ ਦੇ ਜੀਵਨ ਚ ਵਿਚਰਨ ਵਾਲੇ, ਭਲਾ ਉਹਨਾਂ ਨੂੰ ਰਾਗ ਦੀ ਕੀ ਸਮਝ ਸੀ। ਪਰ ਗੱਲ ਜਦੋਂ ਰੱਬ ਦੀ ਆਈ ਹੈ ਤਾਂ ਰਾਗ ਦੇ ਵਿੱਚ ਹੀ ਆਈ, ਰਾਗ ਤੋਂ ਬਿਨਾ ਕੋਈ ਬੋਲੀ ਨਹੀਂ ਬੋਲੀ। ਭਾਵ ਰੱਬ ਨੇ ਜਦੋਂ ਵੀ ਕੋਈ ਬੋਲਿਆ ਕਦੀ ਤਾਂ ਰਾਗ ਵਿੱਚ ਬੋਲਿਆ। ਇੱਥੋਂ ਇਹ ਸਿੱਧ ਹੁੰਦਾ ਕਿ ਰਾਗ ਦੀ ਪਰਮੇਸ਼ਰ ਦਾ ਜਿਹੜਾ ਆਪਣਾ ਪਿਆਰ ਹੈ ਉਹ ਰਾਗ ਹੀ ਹੈ, ਰਾਗ ਨਾਲ ਹੀ ਬੋਲਦਾ। ਜਦੋਂ ਵੀ ਰੱਬ ਬੋਲਦਾ ਤਾਂ ਰਾਗ ਚ ਬੋਲਦਾ, ਜਦੋਂ ਵੀ ਈਸ਼ਵਰ ਬੋਲਿਆ ਤਾਂ ਰਾਗ ਚ ਬੋਲਿਆ। ਤੇ ਫਿਰ ਸਿੱਖ ਨੂੰ ਵੀ ਸੁਭਾਅ ਬਣਾ ਲੈਣਾ ਚਾਹੀਦਾ ਕਿ ਰਾਗ ਚ ਹੀ ਬੋਲੇ, ਗਾਉਣ ਵੇਲੇ ਰਾਗ ਚ ਹੀ ਗਾਵੇ, ਕਿੰਨਾ ਚੰਗਾ ਹੋ ਜਾਏ, ਫਿਰ ਗੁਰੂ ਦਾ ਬਚਨ ਮੰਨਿਆ ਜਾਏਗਾ, ਫਿਰ ਇਹ ਸਿੱਖ ਹੋ ਜਾਏਗਾ, ਸਤਿਗੁਰੂ ਦੀ ਸਿੱਖਿਆ ਦਾ ਅਧਿਕਾਰੀ ਹੋ ਸਕੇਗਾ ਔਰ ਦਾਤ ਇਹਨੂੰ ਪ੍ਰਾਪਤ ਹੋ ਸਕੇਗੀ। ਇਸ ਵਾਸਤੇ ਸਤਿਗੁਰੂ ਜੀ ਨੇ ਸਾਨੂੰ ਸਦਾ ਹੀ ਉਸ ਮਾਰਗ ਤੇ ਚਲਾਇਆ ਜਿਹਦੇ ਨਾਲ ਮੰਜ਼ਿਲ ਆਉਂਦੀ, ਉਸ ਪਾਸੇ ਵੱਲ ਸਾਡਾ ਮੂੰਹ ਕੀਤਾ, ਚਿਹਰਾ ਕੀਤਾ ਜਿਸ ਪਾਸੇ ਵੱਲ ਮੰਜ਼ਿਲ ਆਉਂਦੀ, ਉਸ ਮੰਜ਼ਿਲ ਦੇ ਸਨਮੁਖ ਕੀਤਾ, ਉਹ ਸਾਧਨ ਬਖਸ਼ਿਸ਼ ਕੀਤਾ ਜਿਹਦੇ ਨਾਲ ਮੰਜ਼ਿਲ ਆਉਣੀ ਹੈ। ਇਸ ਕਰਕੇ ਧਿਆਨ ਰੱਖਣਾ ਵੀ ਸਾਨੂੰ ਇਹ ਰਸਤਾ ਕਦੀ ਨਹੀਂ ਤਿਆਗਣਾ ਚਾਹੀਦਾ। ਠੀਕ ਹੈ ਵੀ ਸਾਈ ਦੀ ਬੰਦਗੀ, ਗੁਰੂ ਸਾਹਿਬ ਜੀ ਬਚਨ ਕਰਦੇ ਨੇ ਵੀ ਗੁਰਮੁਖ ਸੱਚੀ ਆਸ਼ਕੀ ਜਿੱਤ ਪ੍ਰੀਤਮ ਸੱਚਾ ਪਾਈਏ, ਪਾ ਜਿਵੇਂ ਵੀ ਲਈਏ, ਹਿਰਦਿਓ ਪਿਆਰ ਹੋਣਾ ਚਾਹੀਦਾ। ਇਹ ਸੁਣਿਆ ਵੀ ਉਧਾਰ ਕਰਦੀ ਹੈ ਤੇ ਪੜਿਆ ਵੀ ਕਰਦੀ ਹੈ। ਧਰਤੀ ਚ ਬੀਜ ਸੁੱਟਦਾ ਨਾ ਜ਼ਿਮੀਦਾਰ, ਉਹਨੇ ਕਦੀ ਦਾਣੇ ਸਿੱਧੇ ਕਰਕੇ ਨਹੀਂ ਪਾਏ, ਇੱਕ ਇੱਕ ਸਿੱਧਾ ਕਰਕੇ ਦਾਣਾ ਨਹੀਂ ਪਾਇਆ, ਛੱਟਾ ਦਿੱਤਾ ਗਿਆ। ਜਿਵੇਂ ਵੀ ਡਿੱਪ ਉਵੇਂ ਜੰਮ ਪੈਂਦੇ ਨੇ, ਜੰਮ ਕੇ ਥੱਲੇ ਵੱਲ ਨਹੀਂ ਜਾਂਦੇ। ਜਿਹੜੇ ਪੁੱਠੇ ਦਾਣੇ ਡਿੱਗਦੇ ਨੇ ਉਹ ਜੰਮ ਕੇ ਕਦੀ ਥੱਲੇ ਵੱਲ ਨਹੀਂ ਗਏ, ਜੰਮ ਕੇ ਉੱਪਰ ਵੱਲ ਹੀ ਗਏ ਨੇ, ਕਿਉਂਕਿ ਈਸ਼ਵਰ ਦੀ ਜਿਹੜੀ ਖਿੱਚ ਹੈ ਨਾ, ਆਵਾਜ਼ ਹੈ, ਜਦੋਂ ਵੀ ਜਾਏਗੀ ਨਿਰੰਕਾਰ ਦੇ ਦੇਸ਼ ਜਾਏਗੀ। ਇਸ ਕਰਕੇ ਆਪ ਜੀ ਨੇ ਮੇਰੇ ਜਿਹੇ ਗਰੀਬ ਤੇ ਅਥਾਹ ਕਿਰਪਾ ਕਰਕੇ ਗਰੀਬ ਨਵਾਜੀ ਕੀਤੀ। ਮੈਂ ਆਪ ਜੀਆਂ ਦਾ ਸੀਨੇ ਦੀ ਗਹਿਰਾਈ ਚੋਂ, ਸੀਨੇ ਦੀ ਡੂੰਘਾਈ ਚੋਂ, ਖੈਰ ਉਹ ਬਹੁਤ ਜ਼ਿਆਦਾ ਵੱਡੇ ਲਫ਼ਜ਼ ਨਹੀਂ ਕਹਿ ਸਕਾਂਗਾ ਵੀ ਜਿੰਨਾ ਸਤਿਕਾਰ ਕਰਦਾ ਹਾਂ। ਇਹ ਸਾਬਤ ਹੋ ਗਿਆ ਵੀ ਰਾਗ ਨੂੰ ਛੱਡ ਕੇ ਕੋਈ ਨਹੀਂ ਜਾਂਦਾ, ਕੋਈ ਜਾ ਨਹੀਂ ਸਕਦਾ। ਜਿੱਥੇ ਇਹ ਗੱਲ ਕਹੀ ਜਾਂਦੀ ਸੀ ਵੀ ਰਾਗ ਕੌਣ ਸੁਣੇਗਾ, ਉੱਥੇ ਹੁਣ ਇਹ ਗੱਲ ਹੋ ਗਈ ਵੀ ਰਾਗ ਕੌਣ ਨਹੀਂ ਸੁਣੇਗਾ, ਕੌਣ ਨਹੀਂ ਸੁਣੇਗਾ, ਹਰ ਕੋਈ ਸੁਣੇਗਾ। ਕਿਉਂਕਿ ਰਾਗ ਇੱਕ ਵਿਸ਼ਵ ਭਾਸ਼ਾ ਹੈ, ਇੱਕ ਜਾਤੀ ਦੀ, ਇੱਕ ਦੇਸ਼ ਦੀ, ਕਿਸੇ ਸੰਪਰਦਾਇ ਦੀ, ਕਿਸੇ ਧਰਮ ਦੀ ਆਪਣੀ ਭਾਸ਼ਾ ਨਹੀਂ। ਸੰਗੀਤ ਇੱਕ ਉਹ ਭਾਸ਼ਾ ਹੈ ਜੋ ਵਿਸ਼ਵ ਭਾਸ਼ਾ ਹੈ। ਇਸ ਨੂੰ ਆ ਤੁਹਾਡੇ ਕੋਲ ਜਿਹੜੇ ਪੌਦੇ ਲੱਗੇ ਨੇ, ਆ ਮੇਰੇ ਪਿਛਲੇ ਪਾਸੇ ਵੀ ਲੱਗੇ ਨੇ ਪੌਦੇ, ਇਹ ਵੀ ਸੁਣਨਾ ਚਾਹੁੰਦੇ ਨੇ, ਇਹ ਵੀ ਸ਼ਾਂਤੀ ਮਹਿਸੂਸ ਕਰਦੇ ਨੇ ਔਰ ਇਹ ਵੀ ਪ੍ਰਫੁੱਲਤ ਹੁੰਦੇ ਨੇ। ਇਹਨਾਂ ਵਿੱਚ ਵੀ ਵਧੇਰਾ ਰਸ ਭਰਦਾ ਹੈ। ਇਸ ਤੋਂ ਇਲਾਵਾ ਜਾਨਵਰ ਵੀ, ਪਸ਼ੂ ਵੀ ਵਧੇਰਾ ਦੁੱਧ ਦਿੰਦੇ ਨੇ, ਉਹ ਵੀ ਮਸਤ ਹੋ ਜਾਂਦੇ ਨੇ। ਇੱਥੇ ਹੀ ਬਸ ਨਹੀਂ, ਸੱਪ ਵੀ ਹੋ ਜਾਂਦਾ, ਪੱਥਰ ਵੀ ਹੋ ਜਾਂਦੇ ਨੇ, ਫਿਰ ਇੱਕ ਮਨੁੱਖ ਕਿਉਂ ਨਹੀਂ ਹੋ ਸਕਦਾ। ਗੁਰੂ ਨਾਨਕ ਦਾ ਸੰਗੀਤ ਸੁਣ ਕੇ
ਮਨੁੱਖ ਕਿਉਂ ਨਹੀਂ ਹੋ ਸਕਦਾ? ਹੋ ਸਕਦਾ ਹੈ, ਪਰ ਜੇ ਕੀਤਾ ਜਾਏਗਾ ਜਿਵੇਂ ਆਪ ਜੀ ਸਾਰੇ ਕੀਲੇ ਗਏ, ਇਸੇ ਤਰ੍ਹਾਂ ਕੀਲੇ ਜਾਓਗੇ ਨਾ ਜੇ ਫਿਰ ਬਾਰ ਬਾਰ ਸੁਣੋਗੇ। ਇਸ ਕਰਕੇ ਆਪ ਜੀ ਨੇ ਜਿਹੜਾ ਸਹਿਯੋਗ ਦਿੱਤਾ ਹੈ, ਮੈਂ ਆਪ ਜੀ ਦਾ ਬਸ ਜਿਵੇਂ ਪਹਿਲਾਂ ਬੇਨਤੀ ਕੀਤੀ ਪਸੀਨੇ ਦੀ ਡੂੰਘਾਈ ਚੋਂ ਧੰਨਵਾਦੀ ਹਾਂ ਹਰ ਇੱਕ ਦਾ। ਔਰ ਬਾਕੀ ਜਿਤਨੇ ਵੀ ਰਾਗੀ ਸਿੰਘ ਆਏ ਨੇ ਇਹਨਾਂ ਦੀ ਦੇਖੋ ਕੈਸੀ ਪਰਮੇਸ਼ਰ ਨੇ ਗਿਣਤੀ ਕੀਤੀ। ਪਰ ਜਦੋਂ ਗਰੀਬ ਨੂੰ ਆਏ ਨੇ ਬਾਣੀ ਰਚੀ ਤਾਂ ਉਹਦੇ ਚ 52 ਨਖਰੀ ਰੱਖੀ, ਤੇ ਜਦੋਂ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਕੈਦੀ ਛਡਾਏ ਸਨ, ਬੰਧਨ ਚ ਪੈ ਛਡਾਏ ਸਨ, ਉਹ ਵੀ ਲੋਕ 52 ਹੀ ਸਨ, 52 ਕਲੀਆਂ ਵਾਲਾ ਚੋਲਾ ਪਾਇਆ ਸੀ। ਉਸ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ ਦਰਬਾਰ ਵਿੱਚ 52 ਕਵੀ ਰੱਖੇ ਸਨ। ਪਰ ਜਦੋਂ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਿੱਖ ਜਗਤ ਦੀ ਝੋਲੀ ਚ ਪਾਇਆ ਖਜ਼ਾਨਾ, ਤਾਂ 52 ਹੀ ਰਾਗੀ ਮਿਲੇ ਸਾਨੂੰ। ਸਾਨੂੰ ਕੋਈ ਤਾਂ ਚਿੱਟੀਆਂ ਕੰਧਾਂ ਨਾਲ ਜੋੜ ਦਿੰਦਾ ਤੇ ਸੰਗਮਰਮਰ ਲੱਗਦਾ ਤੇ ਸੰਗਮਰਮਰ ਲਾਉਣਾ, ਕੋਈ ਸ਼ਾਮਿਆਨੇ ਨਾਲ ਜੋੜ ਦਿੰਦਾ। ਵੈਸੇ ਸਭ ਠੀਕ ਚੰਗਾ, ਮੁਬਾਰਕ ਮੇਰੇ ਗਰੀਬ ਨੂੰ ਅੱਜ ਦੇ ਉੱਚੇ ਮੰਦਰ ਭਾਵੇਂ ਹੀਰੇ ਜਵਾਹਰਾਤ ਨਾਲ ਜੁੜੇ ਜਾਣ, ਮੁਬਾਰਕ ਨੇ, ਪਰ ਮੰਦਰ ਨਾਲ ਨਹੀਂ ਜੁੜਨਾ, ਅੰਦਰ ਨਾਲ ਜੁੜਨਾ ਹੈ। ਜਿਹੜੀ ਸਾਡੀ ਜੁੜਨ ਦੀ ਥਾਂ ਹੈ ਉਹ ਮੰਦਰ ਵਿੱਚ ਬੈਠਾ ਜਿਹੜਾ ਮਕਾਨ ਨਹੀਂ ਮਕੀਮ ਬੈਠਾ, ਉਹਦੇ ਨਾਲ ਜੁੜਨਾ ਹੈ, ਮਾਲਕ ਨਾਲ ਜੁੜਨਾ ਹੈ। ਇਸ ਗੱਲ ਤੋਂ ਸਦਾ ਸੁਚੇਤ ਰਹਿਣਾ, ਮੇਰੀਆਂ ਭੁੱਲਾਂ ਗਲਤੀਆਂ ਮੈਨੂੰ ਬਖਸ਼ਦੇ ਹੋਏ ਮੇਰੇ ਨਾਲ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀ ਆ ਰਾਧਿਆ? ਰਾਣੀ ਗਈ ਸੀ ਰਾਜੇ ਤੋਂ ਚੋਰੀ, ਲੇਕਿਨ ਇਹ ਚੋਰੀ ਚੰਗੀ ਸੀ। ਇਸ ਚੋਰੀ ਨੇ ਦੂਜੇ ਨੂੰ ਵੀ ਫਸਾ ਦੇਣਾ। ਗਈ ਰਾਜੇ ਵੇਖਿਆ ਕਿ ਹੈ ਨਹੀਂ, ਕਿਸੇ ਹੋਰ ਰਾਤੀ ਉੱਠ ਕੇ ਪਿੱਛੇ ਪਿੱਛੇ ਗਿਆ। ਰਾਣੀ ਸੰਗਤ ਚ ਪਹੁੰਚੀ, ਇਹ ਬਾਹਰ ਖੜਾ ਰਿਹਾ। ਸੰਗਤ ਦੇ ਉੱਠਣ ਤੋਂ ਪਹਿਲੇ ਇੱਕ ਖੜਾਮ ਚੋਰੀ ਕਰਕੇ ਲੈ ਆਇਆ, ਘਰ ਆ ਗਿਆ। ਉਸੇ ਤਰ੍ਹਾਂ ਜਿਸ ਤਰ੍ਹਾਂ ਸੁੱਤਾ ਹੋਇਆ ਸੀ ਭੇਖ ਬਣਾ ਲਿਆ। ਸੰਗਤ ਬਾਹਰ ਨਿਕਲੀ, ਸਾਰਿਆਂ ਨੇ ਖੜਾਵਾਂ ਪਾਈਆਂ। ਪਹਿਲੇ ਲੋਕ ਖੜਾਵਾਂ ਪਾ ਕੇ ਜਾਂਦੇ ਸਨ, ਕਹਿੰਦੇ ਸੁੱਚੇ ਪੈਰੀ ਜਾਣਾ। ਸਾਰਿਆਂ ਨੇ ਪਾਈਆਂ ਚ ਪਰ ਇੱਕ ਖੜਾਵ ਘੱਟ, ਉਹ ਵੀ ਰਾਣੀ ਦੀ। ਫਿਕਰ ਪੈ ਗਿਆ ਕੀ ਬਣਿਆ। ਕਹਿੰਦੇ ਫਿਰ ਸਾਰਿਆਂ ਦੀ ਖੜਾਵਾਂ ਲੱਥ ਗਈਆਂ। ਕਿੰਨੀਆਂ ਜੁੱਤੀਆਂ ਚੁੱਕੀਆਂ ਸਾਡੀਆਂ ਇੱਥੋਂ ਐਤਕੀ, ਵਾਹਿਗੁਰੂ ਬਖਸ਼ੇ।